ਗੁਰ ਸਤਿਗੁਰ ਕਿੰਨਾ ਪਾਵਨ, ਸਤਿਗੁਰ ਕਿੰਨਾ ਪਾਇਆ, ਸਤਿਗੁਰ ਵਿਚਾਰ ਖਤਮ ਕਰਕੇ ਕਿਹਾ ਸੁਣਿਆ, ਸਤਿਗੁਰ ਨੇ ਸਤਾਨ ਵਿੱਚ ਮਿਲ ਚੁਕਾਇਆ, ਉੱਤਮ ਵਿਚਾਰ ਹੈ ਜੋ ਸੱਚੇ ਸਤਿ ਜਗ

असमल चौथा धन धन।

ਪਾਈ ਰਹੇ ਬਿਮਾੜੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਗਰ ਕਰੇ ਸੋ ਪਾਏ ਆਸ ਦੇ ਸੇ ਤੇ ਨੈ ਕੇਵਲ ਹੋਮੇ ਸ਼ਬਦ ਚਲਾਏ ਪੜੂ।

ਹਕਾਲੇ ਕਾਲਾ ਤੇ ਵੀ ਹੁਣ ਪਚਾਰੀਆ ਹੈ, ਐਸੀ ਕਲਾ ਲੋਕੀ ਦੇ ਚੁੱਕਰ ਕੇ ਗਿਆ ਹਾਰਿਆ ਭੜਿਆ।

ਮੋਖੰਤਰ ਪਾਹੇ ਜਿਜ ਮੇ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੁਮ ਭਇਆ ਪਾਰ ਜਾਤ ਗੋਪੀ ਲਿਆਇਆ ਬਿੰਦਰਾਵਨ ਮੇ ਰੰਗ ਕੀਆ ਕਲ ਮੇ ਵੇਦ ਥਰਵਨ ਹੁਆ ਨਾ ਖੁਦਾ ਯਲੋ ਭਇਆ ਨੀਰ ਬਸਤਲੇ ਕੱਪੜੇ ਪਹਿਰੇ

0: ਕਲਫ ਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਣ ਨਿਵੇਂ ਨਾਨਕਾ ਹੁਣ ਚੰਗਿਆਈਆਂ ਤੱਤ ਸਭ ਕਨਵੇ ਆਪੋ ਪਰਤ ਨਿਵੇ ਨਾ ਖੋਏ ਕਰਤਰ ਜੀ ਤੋਲੀਏ ਸਗੋ ਰਹ ਅਪਰਾਧੀ ਦੁਣਾ ਨਿਵੇ ਜੋ ਹੰਸਾ ਮਿਰਗਾ ਸੇਸ ਨੋਈ ਕਿਆ ਕੀਏ ਜਾਂ ਹਿਰਦੇ ਖੁਦ ਜਾਹੇ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੂ ਸਿਲ ਪੂਜਸ ਬਗਲ ਸਮਾਦੰ ਮੁਖ ਝੂਟ ਪੇ ਭੁਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰ ਗਲਮਾਲਾ ਤਿਲਕ ਲਾਟੰ ਦੇ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋ ਕਰ ਨਿਸ਼ਚੋ ਕਰਮੰ ਕਹੁ ਨਾਨਕ ਨੇ ਚੁਤਾਵੇ ਬਿਨ ਸਤਿਗੁਰ ਬਾਟ ਨ ਪਾਵੇ ਕੋਈ ਕਪੜੂ।

ਚੰਗਾ ਆਪਣਾ ਪਿਤਾ ਪਾਵਨਾ ਨੰਗਾ ਤੁਸੀਂ ਚਲੇ ਤਾਂ ਕਿਸੇ ਤਰ੍ਹਾਂ

ਐਸੇ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾ ਐਸੇ ਹੁਕਮ ਨੇ ਹੋਵੇ ਪ੍ਰਵਾਨ।

ਮੋੜ ਬੋਲ ਕਰਿਆ ਹਾਰ। ਸਰਨ ਧਰਮ ਕਾ ਡੇਰਾ ਦੂਰ ਨਾਨਕ ਕੋਟਿਆ ਪ੍ਰਭੂਰ, ਮੱਥੇ ਟੇਕਾ ਤੇੜ ਧੋਤੀ ਦਿਖਾਈ, ਹੱਥ ਸ੍ਰੀ ਜਗਤ ਕਾ ਸਾਈ, ਨੀਲ ਬਸਰ ਪੈਰੋ ਪ੍ਰਵਾਨ, ਮਲੇਸ਼ ਥਾਂ ਲੈ ਪੁਜੇ ਪੁਰਾਣ, ਭਾਖਿਆ ਕਾ ਕੁੱਠਾ ਵਕਰਾ ਖਾਣਾ, ਚੌਂਕੇ ਪਰ ਕਿਸੈ ਨਾ ਜਾਣਾ, ਦੇਖਿਆ ਚੌਂਕਾ ਗੱਡੀ ਕਾਰ, ਉਪਰਾਏ ਬੈਠੇ ਕੁੜਿਆਰ, ਮਤ ਪਿੱਟੈ ਬੇ ਮਤ ਪਿੱਟੈ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ, ਮਨ ਜੁਠੈ ਚਲੀ ਪਰੇਨ, ਕਹੋ ਨਾਨਕ ਸੱਚ ਤੇ ਹਈ ਹੈ।

ਲੋਕ ਮਹੱਲਾ ਪਹਿਲਾ ਜੇਕਰ ਸੁਤਕ ਮੰਨੀਐ ਸਭ ਤੇ ਸੁਤਕ ਹੋਏ ਗੋਹੇ ਤਿਲਕ ਦੇ ਅੰਦਰ ਕੀੜਾ ਹੋਏ ਜਿੱਥੇ ਜਾਣੇ ਅਨਕੇ।

0: ਬਦੇ ਜਮਪੁਰ ਜਾਹੇ ਮਹੱਲਾ ਪਹਿਲਾ
1: ਸਬਲ ਸੁਤ ਭਰਮ ਹੈ ਦੂਜਾ ਲੱਗ ਜਾਏ ਜਮਣ ਮਰਨਾ ਹੁਕਮ ਹੈ।

ਪੌਰੀ ਸਤਿਗੁਰ ਵੱਡਾ ਕਰ ਸਲਾਮ ਜਿਸ ਵਿੱਚ ਵਡਿਆ ਹੋਇਆ ਹੋਣਾ ਸਹਿਮੇ ਲੈ ਤਨ ਦਰਿਆਈਆਂ ਚ ਤਿਸ ਭਲ ਦਾ ਮਨ ਵਸਾਇਆ ਕਰ ਹੁਕਮ ਮਸਤ ਹੱਥ ਧਰ ਵਿੱਚ ਮੰਗ ਗਿਆ ਹੋਇਆ ਸਹਿਤ ਪ੍ਰੇਮ

ਮਹੱਲਾ ਪਹਿਲਾ ਪਹਿਲਾ ਸੁੱਚਾ ਪੇ ਸੁੱਚਾ ਬੈਠਾ ਏ ਸੁੱਚਾ ਅੱਗੇ ਰੱਖਿਓ ਕੋਈ ਨਾ ਪਿੱਟ ਜਾਏ ਸੁੱਚਾ ਹੋ ਕੇ ਜੀਵਿਆ ਲੱਗਾ ਪਰਮ ਸਲੋ ਹੱਥੀ ਜਾਈ ਸੁੱਟਿਆ ਕਿਸ ਨੂੰ ਲਗਾ ਦਿਓ।

ਜਿਨ ਪਟ ਅੰਦਰ ਬਾਹਰ ਗੁੱਦੜ ਦੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਵਾਸ ਸੱਚੇ ਨਾਹਾਂ ਦਰਬਾਰ ਟੁੱਪਰ ਖਰਚ ਮੰਗਾਂ ਜੱਬੇ ਦੇ ਥਾਂ ਖਾਹੇ ਦੀਵਾਨ ਕੋ ਕਲਮ

historia, película.

Amen.

ఫైర్ సేఫ్టీ ఫ్రీ అప్పుడే ఇక్కడ నాకు తెలియదు.

ਪੌੜੀ ਵਡੇਕਿਆਂ ਵਡਿਆਈਆਂ ਕੁਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਲ ਸਾਈ ਕਾਰ ਕਮਾਵਨ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

वाहु प्रगट मृदगम वरियाम अकेला

जो तुम गिरवर तो हम मोरा, जो तुम चंद

0: ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪਰ ਤਖ ਗੁਰੂ ਨਿਸਤਾਰੇ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨ ਮੇਟੈ ਦਾਤ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਅੱਜ ਦੇ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ

आप जी रोजाना इस अस्थान तों अमृतमई बाणी दी लड़ीवार शब्द विचार दा लाहा प्राप्त करदे आ रहे हो। धन धन गुरु नानक दे महाराज पातशाह जी वल्लों वडहंस राग दे विच ये पावन शब्द उचारण किया। ये राग जिदे नाल दक्षण वाले अस्थान ते जो रागणी गायन कीती जांदी है उदा समेल वडहंस राग दे नाल है। दो पदियां दी विचार आप जी पिछले दिनां तो सरवण करदे आ रहे हो। अज जो अमृत बचन आप जी ने सरवण कीते ने इस पावन शब्द विचों पंजवां और छेवां पदा गुरु ग्रंथ साहिब महाराज जी दी पवित्र बाणी पावन अंग 580 दे उपर सुभाईमान है। सतगुरु महाराज जी समझाउंदे ने कि जिहड़ा सानू मनुखा जन्म मिलिया है परमेश्वर दे हुकम दे विच है। इहदा एक समा है, इहदी एक मियाद है। वो समा एक दिन मुक जाना है, इहदी मियाद एक दिन खत्म हो जानी है। और जदों समा मुक जाए फिर उन्हूं असी कह दिंदे हां कि इहदी मौत हो गई। तो जिहड़ी मौत है ये भी उहदे हुक्म दे विच है, जन्म भी उहदे हुक्म च ते मौत भी उहदे हुक्म च। असी इस दुनिया दे विच आए हाँ उहदे हुक्म दे विच, और ये शरीरक चोला त्यागना है ये भी उहदे हुक्म दे विच है। सतगुरु महाराज जी दे बचन असी बड़ी वार पढ़े और सुने ने, जेहा चिरी लिखिया तेहा हुक्म कमाए कल्ले आवै नानका सदे उठी जाए। कल्ले कल दिता आ गए, जन्म हो गया, सदे सदा भेजिया उठ के ये जीव जिहड़ा सी शरीर अंदर ये उठ के तुर पिया। कपड़ रूप सुहावना छड़ दुनिया अंदर जावना, ये शरीर रूपी चोला इनू दुनिया दे विच छड़ के ये जीव जिहड़ा सी ओ तुर पिया। जन्म और मौत दे विचकार जो सानू जिंदगी मिली है जीवन वास्ते, वो जिंदगी किन्ने समय लई मिली है वो सानू नहीं पता। असी जी रहे हैं पर यह नहीं पता कि यह समा मिलिया किन्ना कु है। हो सकता है बचपन तक का ही समा होवे, हो सकता है जवानी तक का ही समा होवे, ते हो सकता है बड़ेपे तक का समा होवे। तीन पड़ा ने जिंदगी दे, बाल जवानी अर बिरद फुन तीन अवस्था जान। जां कह लो कि ये तीन पड़ा ऐसे है कि कोई पहले पड़ा ते ही मुक जांदा है, कोई दूसरे ते कोई तीसरे ते। पर सच तो यह है कि मलकल मौत जां आवसी सब दरवाजे भन्न, तिन्ना प्यारियां भाइयां अगे दिता बन्न, वेखो बंदा चलिया चाहो जनिया दे कारण। हुण जिहड़ी जिंदगी असी जी रहे हां कोई पता नहीं किहदा सद्दा कदों आ जाना है, क्योंकि ये नित दे सद्दे ने। नित घल्लिया भी जा रहा है और नित सद्दिया भी जा रहा है। को
ਕੋਈ ਦਿਨ ਕੋਈ ਰਾਤ ਐਸੀ ਨਹੀਂ ਕਿ ਉਸ ਪਰਮੇਸ਼ਵਰ ਨੇ ਦੁਨੀਆ ਦੇ ਵਿੱਚ ਘੱਲਿਆ ਨਾ ਹੋਵੇ ਅਤੇ ਜਾਂ ਫਿਰ ਸੱਦਿਆ ਨਾ ਹੋਵੇ। ਕੋਈ ਦਿਨ ਵਿੱਚ ਜਾ ਰਿਹਾ ਹੈ, ਕੋਈ ਰਾਤ ਵਿੱਚ ਜਾ ਰਿਹਾ, ਕੋਈ ਦਿਨ ਵੇਲੇ ਆ ਰਿਹਾ ਅਤੇ ਕੋਈ ਰਾਤ ਵੇਲੇ ਆ ਰਿਹਾ, ਜਨਮ ਵੀ ਹੋ ਰਿਹਾ ਅਤੇ ਮੌਤ ਵੀ ਹੋ ਰਹੀ ਹੈ। ਇਹ ਜਿਹੜਾ ਸਿਸਟਮ ਬਣਾਇਆ ਪਰਮੇਸ਼ਵਰ ਨੇ, ਇਹ ਜਨਮੰ ਤਾਂ ਮਰਨੰ ਵਾਲਾ, ਜਨਮ ਵੀ ਹੈ ਅਤੇ ਮਰਨਾ ਵੀ ਹੈ, ਪਰ ਇਹਦੇ ਵਿਚਕਾਰ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਕੋਈ ਪਤਾ ਨਹੀਂ। ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਦਰਿਆਵੈ ਕੰਨੇ ਬਗੁਲਾ, ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ, ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ, ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਕਈਆਂ ਨੇ ਇਹ ਆਖਣਾ ਵੀ ਸਵੇਰ ਦੀ ਵਿਚਾਰ ਜਿਹੜੀ ਹੈ ਉਹ ਮੌਤ ਤੋਂ ਸ਼ੁਰੂ ਕਰਤੀ। ਕਈਆਂ ਦੇ ਮਨ ਵਿੱਚ ਇਹ ਵੀ ਆ ਜਾਂਦਾ ਕਿ ਅੱਜ ਸਾਰਾ ਦਿਨ ਸਾਡਾ ਇਵੇਂ ਲੰਘ ਜਾਣਾ, ਸਵੇਰੇ ਸਵੇਰੇ ਹੀ ਮਰਨ ਦੀਆਂ ਗੱਲਾਂ। ਪਰ ਅਸਲ ਵਿੱਚ ਸੱਚਾਈ ਇਹ ਹੈ, ਕਿਉਂਕਿ ਜਿਹਨੂੰ ਮੌਤ ਭੁੱਲ ਗਈ ਉਹਨੂੰ ਆਪਣੇ ਜੀਵਨ ਦਾ ਮਕਸਦ ਵੀ ਭੁੱਲ ਗਿਆ, ਉਹਨੂੰ ਪਰਮੇਸ਼ਵਰ ਵੀ ਭੁੱਲ ਗਿਆ। ਮਰਨਾ ਤਾਂ ਅਸੀਂ ਯਾਦ ਰੱਖਣਾ, ਭਾਵੇਂ ਦਿਨ ਹੈ ਅਤੇ ਭਾਵੇਂ ਰਾਤ ਹੈ, ਹਰ ਸਮੇਂ ਹਰ ਟਾਈਮ ਅਸੀਂ ਮਰਨਾ ਯਾਦ ਰੱਖਣਾ ਕਿ ਅਸੀਂ ਇੱਕ ਦਮ ਦੇ ਹਾਂ, ਸਾਹ ਅਗਲਾ ਮਿਲ ਗਿਆ ਅਤੇ ਜੀਵਨ ਹੈ, ਨਹੀਂ ਮਿਲਿਆ ਅਤੇ ਜ਼ਿੰਦਗੀ ਸਮਾਪਤ ਹੈ। ਹਮ ਆਦਮੀ ਹਾਂ ਇੱਕ ਦਮੀ, ਹਰ ਸਾਹ ਵਿੱਚ ਉਹਦਾ ਸ਼ੁਕਰਾਨਾ ਕਰੀਏ ਕਿ ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਹਰ ਸਾਹ ਦੇ ਬਾਅਦ ਸਾਹ, ਹਰ ਸਾਹ ਦੇ ਬਾਅਦ ਮੈਨੂੰ ਸਾਹ ਦੇ ਰਹੇ ਹੋ, ਮੈਂ ਇਹ ਸਾਹ ਜਿਹੜੇ ਤੁਸੀਂ ਦਿੱਤੇ ਆ ਇਹ ਸਾਹ ਲੈਂਦੇ ਲੈਂਦੇ ਇੰਨੇ ਸਾਲਾਂ ਦਾ ਹੋ ਗਿਆ, ਇੰਨੀ ਜ਼ਿੰਦਗੀ ਜੀ ਲਈ। ਪਰ ਮਹਾਰਾਜ ਕਹਿੰਦੇ ਧਿਆਨ ਰੱਖ, ਹਰ ਸਾਹ ਦੇ ਵਿੱਚ ਸ਼ੁਕਰਾਨਾ ਵੀ ਹੋਵੇ ਔਰ ਹਰ ਸਾਹ ਦੇ ਵਿੱਚ ਮੌਤ ਵੀ ਚੇਤੇ ਹੋਵੇ, ਮੌਤ ਵੀ ਯਾਦ ਹੋਵੇ ਕਿ ਜਿਵੇਂ ਦਿਨ ਆਇਆ ਚਲਾ ਗਿਆ, ਰਾਤ ਆਈ ਚਲੀ ਗਈ, ਇੱਦਾਂ ਹੀ ਇੱਕ ਦਿਨ ਮੈਂ ਆਇਆ ਹਾਂ ਅਤੇ ਇੱਕ ਦਿਨ ਚਲੇ ਜਾਣਾ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀਂ, ਇੱਥੇ ਕਿਸੇ ਨੇ ਥਿਰ ਨਹੀਂ ਰਹਿਣਾ, ਆਪਣੀ ਆਪਣੀ ਵਾਰੀ ਸਭਨਾਂ ਨੇ ਕੂਚ ਕਰ ਜਾਣਾ ਹੈ। ਮਹਾਰਾਜ ਕਹਿੰਦੇ ਮਰਨਾ ਯਾਦ ਰੱਖੋ ਸਵੇਰੇ ਉੱਠਦਿਆਂ ਵੀ ਅਤੇ ਰਾਤ ਸੌਂਦਿਆਂ ਵੀ, ਸਵੇਰੇ ਉੱਠਦਿਆਂ ਵੀ ਮੌਤ ਯਾਦ ਰੱਖੋ, ਇਹਦੇ ਨਾਲ ਤੁਹਾਡਾ ਦਿਨ ਖਰਾਬ ਨਹੀਂ ਹੋਣਾ, ਇਹਦੇ ਨਾਲ ਕੋਈ ਤੁਹਾਡਾ ਦਿਨ ਮਾੜਾ ਨਹੀਂ ਹੋਣ ਲੱਗਾ, ਇਹਦੇ ਨਾਲ ਕੋਈ ਅਪਸ਼ਗਨ ਨਹੀਂ ਹੋਣ ਲੱਗਾ। ਅਕਸਰ ਜਦੋਂ ਕੋਈ ਮੌਤ ਦੀ ਗੱਲ ਕਰੇ ਅਸੀਂ ਚੁੱਪ ਕਰਾ ਦਿੰਦੇ ਹਾਂ ਵੀ ਇਹ ਤੇਰੀ ਉਮਰ ਹੈ ਮੌਤ ਦੀ ਗੱਲ ਕਰਨ ਦੀ, ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੌਤ ਦਾ ਕੀ ਪਤਾ ਕਦੋਂ ਆ ਜਾਣੀ ਹੈ, 12 ਸਾਲ ਦੀ ਉਮਰ ਸੀ। ਇਹ ਸਰੀਰਕ ਚੋਲਾ ਕਦੋਂ ਛੱਡਣਾ ਪੈ ਜਾਣਾ ਕੋਈ ਪਤਾ ਨਹੀਂ ਹੈ, ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਕੁ ਹੈ, 7-9 ਸਾਲ ਦੀ ਉਮਰ ਹੈ ਛੋਟੇ ਸਾਹਿਬਜ਼ਾਦਿਆਂ ਦੀ, ਪਰ ਸਰੀਰਕ ਚੋਲਾ ਛੱਡਣ ਲਈ ਤਿਆਰ ਹੋ ਗਏ ਨੇ, ਕਿਉਂਕਿ ਪਤਾ ਹੈ ਕਿ ਇਹ ਸੰਸਾਰ ਦੀ ਰੀਤ ਹੈ ਕਿ ਜੋ ਆਇਆ ਸੋ ਚੱਲ ਸੀ। ਪਰ ਜਿਹੜੇ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ ਸਾਨੂੰ ਖਾਣਾ ਪੀਣਾ ਹੱਸਣਾ ਸਭ ਯਾਦ ਹੈ, ਪਰ ਇੱਕ ਮੌਤ ਵਿਸਰ ਗਈ, ਉਹਨੇ ਪਰਮਾਤਮਾ ਵਿਸਾਰਤਾ ਜਿਹਦੇ ਲਈ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਸੀ। ਮਨੁੱਖਾ ਦੇਹੀ ਕਾਹਦੇ ਲਈ ਮਿਲੀ ਸੀ? ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ
ਇਹੀ ਲਾਹੋ, ਅਸੀਂ ਉਹਦੀ ਬੰਦਗੀ ਕਰਨੀ ਸੀ। ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਅਤੇ ਜਦੋਂ ਬੰਦਗੀ ਦੀ ਗੱਲ ਆਵੇ, ਬਚਪਨ ਅਸੀਂ ਲੰਘਾ ਦਿੰਦੇ ਹਾਂ ਵੀ ਇਹ ਕਿਹੜੀ ਉਮਰ ਹੈ ਬੰਦਗੀ ਦੀ। ਜਦੋਂ ਆਈ ਜਵਾਨੀ, ਫਿਰ ਅਸੀਂ ਆਖਿਆ ਵੀ ਇਹ ਕਿਹੜੀ ਉਮਰ ਹੈ ਬੰਦਗੀ ਦੀ, ਹਜੇ ਤਾਂ ਇੰਨੇ ਜਵਾਨੀਆਂ ਮੰਨਣੀਆਂ। ਅਤੇ ਜਦੋਂ ਆਇਆ ਬੜੇਪਾ, ਫਿਰ ਅਸੀਂ ਆਖ ਦਿੰਦੇ ਵੀ ਹੁਣ ਤਾਂ ਜ਼ਿੰਦਗੀ ਦੋ ਦਿਨ ਦੀ ਹੈ, ਹੁਣ ਕੀ ਕਰਨਾ ਹੈ ਬੰਦਗੀ ਕਰਕੇ। ਬਸ ਇੱਦਾਂ ਹੀ ਲੰਘਾਤੀ ਜ਼ਿੰਦਗੀ। ਬਚਪਨ ਦੇ ਵਿੱਚ ਅਸੀਂ ਇਹ ਕਹਿ ਦਿੱਤਾ ਵੀ ਇਹ ਤਾਂ ਛੋਟੇ ਬੱਚੇ ਨੇ, ਇਹਨਾਂ ਨੂੰ ਹੁਣੇ ਹੀ ਨਾਮ ਨਾਲ ਜੋੜ ਦਈਏ। ਜਵਾਨੀ ਵਿੱਚ ਕਹਿ ਦਿੱਤਾ ਵੀ ਇਹਨਾਂ 'ਤੇ ਹਜੇ ਦੁਨੀਆ ਦੇਖਣੀ ਹੈ। ਅਤੇ ਬੜੇਪੇ 'ਚ ਜਾ ਕੇ ਅਸੀਂ ਹੱਥ ਜੋੜ ਦਿੱਤੇ ਵੀ ਹੁਣ ਤਾਂ ਰਹੀ ਦੋ ਚਾਰ ਦਿਨ ਗਏ ਆ, ਹੁਣ ਫਿਰ ਅਸੀਂ ਆਏ ਕਾਹਦੇ ਲਈ ਸੀ। ਫਿਰ ਇਹ ਸਾਨੂੰ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਸੀ? ਗੁਰੂ ਮਹਾਰਾਜ ਜ਼ੋਰ ਦੇ ਰਹੇ ਆ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਅੱਜ ਦਿਨ ਮਿਲਿਆ, ਹੋ ਸਕਦਾ ਕੱਲ ਨਾ ਮਿਲੇ। ਅੱਜ ਰਾਤ ਆਰਾਮ ਕਰਨ ਵਾਸਤੇ ਮਿਲੀ ਹੈ, ਹੋ ਸਕਦਾ ਕੱਲ ਨਾ ਮਿਲੇ। ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿੰਨ ਛਿੰਨ ਆਉਦ ਵਿਹਾਤ ਹੈ ਫੁੱਟੇ ਘੱਟ ਜਿਉ ਪਾਨੀ। ਬਹੁਤ ਨੇ ਗੁਰਬਾਣੀ ਦੇ ਵਿੱਚ ਬਚਨ ਜੋ ਸਾਨੂੰ ਸਮਝਾਉਣ ਵਾਸਤੇ। ਗੁਰਬਾਣੀ ਹੈ ਕਾਹਦੇ ਲਈ? ਸਾਨੂੰ ਸਮਝਾਉਣ ਲਈ। ਮਹਾਰਾਜ ਕਹਿੰਦੇ ਦੇਖ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਕੀ ਯਾਦ ਹੈ? ਖਾਣਾ ਪੀਣਾ ਹੱਸਣਾ ਸੌਣਾ। ਜੇ ਕੁਛ ਭੁੱਲ ਗਿਆ ਤਾਂ ਮਰਨਾ ਭੁੱਲ ਗਿਆ ਹੈ, ਮੌਤ ਭੁੱਲ ਗਿਆ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ, ਮੌਤ ਭੁੱਲਦਿਆਂ ਹੀ ਖਸਮ ਵੀ ਭੁੱਲ ਗਿਆ, ਪਰਮਾਤਮਾ ਵੀ ਭੁੱਲ ਗਿਆ। ਕਹਿੰਦੇ ਕੀ ਕਰਨੇ? ਨਿਤਨੇਮ ਕਰਕੇ, ਬੰਦਗੀ ਕਰਕੇ, ਸਤਸੰਗ ਕਰਕੇ ਕੀ ਕਰਨਾ? ਕੀ ਰੱਖਿਆ? ਮਹਾਰਾਜ ਕਹਿੰਦੇ ਖਸਮ ਵਿਸਾਰ, ਤੂੰ ਖਸਮ ਨੂੰ ਵੀ ਵਿਸਾਰਤਾ, ਫਿਰ ਤੇਰੀ ਜ਼ਿੰਦਗੀ ਹੁਣ ਖੁਆਰ ਹੋ ਗਈ, ਹੁਣ ਤੇਰੀ ਜ਼ਿੰਦਗੀ ਧ੍ਰਿਗ ਹੋ ਗਈ। ਧ੍ਰਿਗ ਜ਼ਿੰਦਗੀ ਤੂੰ ਬਣਾ ਲਈ, ਧ੍ਰਿਗ ਮਤਲਬ ਫਿਟਕਾਰ ਯੋਗ, ਰਹਿਣਾ ਫਿਰ ਵੀ ਨਹੀਂ ਹੈ, ਮੌਤ ਨੇ ਤਾਂ ਫਿਰ ਵੀ ਆਈ ਜਾਣਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ, ਰਹਿਣਾ ਤਾਂ ਫਿਰ ਵੀ ਨਹੀਂ ਹੈ। ਜੇ ਮੈਂ ਨਾ ਵੀ ਮੌਤ ਨੂੰ ਚੇਤੇ ਕਰਾਂ ਜਾਂ ਬੰਦਗੀ ਕਰਾਂ, ਫਿਰ ਉਹਨੇ ਤਾਂ ਆ ਹੀ ਜਾਣਾ ਆਪਣੇ ਸਮੇਂ 'ਤੇ, ਉਹ ਸੱਦਾ ਤਾਂ ਆ ਹੀ ਜਾਣਾ। ਇਸ ਲਈ ਮਹਾਰਾਜ ਜੀ ਸਮਝਾਉਂਦੇ ਪਏ ਆ। ਸਾਹਿਬ ਜੀ ਕਹਿੰਦੇ ਜਿਸ ਦਿਨ ਸੱਦਾ ਆ ਗਿਆ ਨਾ, ਸੱਦਾ, ਉਸ ਦਿਨ ਇਹ ਸਰੀਰ ਵਿੱਚੋਂ ਜਦੋਂ ਹੰਸ ਨੇ ਉਡਾਰੀ ਮਾਰ ਜਾਣੀ ਹੈ, ਫਿਰ ਨੌਂ ਦਰ ਠਾਕੇ, ਨੌਂ ਗਿਣਤੀ ਦਾ ਨੌਂ ਹੈ, ਊੜੇ ਦੇ ਨਾਲ ਇਹਦਾ ਉਚਾਰਨ ਕਰਨਾ। ਬੜੀ ਵਾਰ ਅੱਗੇ ਜ਼ਿਕਰ ਕੀਤਾ, ਜਿਵੇਂ ਅਸੀਂ ਜੇ ਸੌ ਚੰਦਾ ਉਗਵੇਂ, ਸੌ ਊੜੇ ਦੇ ਨਾਲ ਉਚਾਰਨਾ, ਉਹ ਹੈ ਗਿਣਤੀ ਦਾ ਸੌ। ਪਰ ਜੇ ਅਸੀਂ ਹੋੜੇ ਨਾਲ ਉਚਾਰਨ ਕਰਾਂਗੇ, ਅਰਥ ਬਦਲ ਜਾਏਗਾ ਉਹਦਾ, ਲੱਗ ਮਾਤਰ ਨਾਲ ਅਰਥ ਬਦਲ ਜਾਂਦੇ ਆ। ਇੱਥੇ ਹੈ ਨੌਂ, ਨੌਂ ਮਤਲਬ ਨੌਂ ਗਿਣਤੀ ਦਾ, ਦਰ ਦਰਵਾਜ਼ੇ, ਇਸ ਸਰੀਰ ਦੇ ਨੌਂ ਦਰਵਾਜ਼ੇ ਨੇ। ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਨੌਂ ਦਰਵਾਜ਼ੇ ਨੇ। ਆ ਦਰਵਾਜ਼ੇ ਹੀ ਨੇ ਅੱਖਾਂ, ਆ ਕੰਨ, ਇਹ ਨੱਕ, ਇਹ ਮੂੰਹ, ਇਹ ਦਰਵਾਜ਼ੇ ਹੀ ਨੇ। ਕਹਿੰਦੇ ਨੌਂ ਦਰਵਾਜ਼ੇ ਜਿਹੜੇ ਸੀ ਠਾਕੇ, ਠਾਕੇ ਮਤਲਬ ਰੁਕ ਗਏ, ਬੰਦ ਹੋ ਗਏ। ਹੁਕਮ ਸੱਚਾ, ਜਦੋਂ ਉਹ ਸੱਚੇ ਦਾ ਹੁਕਮ ਹੋ ਗਿਆ, ਉਹਦਾ ਹੁਕਮ ਹੋ ਗਿਆ ਵੀ ਇਹਦਾ ਟਾਈਮ ਸਮਾਂ ਪੂਰਾ ਹੋ ਗਿਆ, ਸੱਦਾ ਭੇਜ ਦਿੱਤਾ, ਹੁਣ ਇਹਦਾ ਚੱਲਣ ਦਾ ਸਮਾਂ ਆ ਗਿਆ। ਜਦੋਂ ਹੰਸ ਨਿਕਲਿਆ, ਹੰਸ ਗਿਆ ਗਹਿਣਾਰੇ, ਗਹਿਣਾਰੇ
ਦੋ ਅਰਥ ਵਿਦਵਾਨਾਂ ਨੇ ਕੀਤੇ ਆ, ਗਹਿ ਨਾਰੇ ਆਸਮਾਨ 'ਤੇ ਇਹ ਹੰਸ ਉਡਾਰੀ ਮਾਰ ਗਿਆ, ਔਰ ਗਹਿ ਨਾਰੇ ਦਾ ਅਰਥ ਕਿਸੇ ਗੈਰ ਜਗ੍ਹਾ 'ਤੇ ਚਲਾ ਗਿਆ, ਜਿੱਥੇ ਚਲਾ ਗਿਆ ਉਹ ਸਾਨੂੰ ਨਹੀਂ ਪਤਾ ਹੰਸ ਕਿੱਥੇ ਗਿਆ, ਕਿਸੇ ਨੂੰ ਪਤਾ ਲੱਗਦਾ? ਜਦੋਂ ਇਸ ਸਰੀਰ ਵਿੱਚ ਜੀਵ ਰੂਪੀ ਹੰਸ ਆਉਂਦਾ ਤਾਂ ਵੀ ਨਹੀਂ ਪਤਾ ਲੱਗਦਾ, ਅਤੇ ਜਦੋਂ ਹੰਸ ਇਹਦੇ ਵਿੱਚੋਂ ਨਿਕਲਦਾ ਤਾਂ ਵੀ ਨਹੀਂ ਪਤਾ ਲੱਗਦਾ। ਇਹ ਹੰਸ ਕਿੱਥੋਂ ਆਇਆ, ਕਿਹੜੀਆਂ ਜੂਨਾਂ ਭੋਗਦਾ ਹੋਇਆ ਆਇਆ, ਕਿਸੇ ਨੂੰ ਨਹੀਂ ਪਤਾ। ਅਤੇ ਇਹਨੇ ਜਦੋਂ ਸਰੀਰ ਵਿੱਚੋਂ ਨਿਕਲਣਾ ਤਾਂ ਵੀ ਨਹੀਂ ਕਿਸੇ ਨੂੰ ਪਤਾ ਲੱਗਣਾ ਵੀ ਇਹ ਨਿਕਲਿਆ ਅਤੇ ਗਿਆ ਕਿੱਥੇ ਹੈ, ਕਿਹੜੀ ਜਗ੍ਹਾ 'ਤੇ ਚਲਾ ਗਿਆ। ਵਿਦਵਾਨਾਂ ਨੇ, ਸਾਇੰਸਦਾਨਾਂ ਨੇ, ਵਿਗਿਆਨਿਕਾਂ ਨੇ ਬੜੀ ਕੋਸ਼ਿਸ਼ ਕੀਤੀ ਇਸ ਗੱਲ ਨੂੰ ਜਾਣਨ ਦੀ, ਪਰ ਅੱਜ ਤੱਕ ਕੋਈ ਵਿਗਿਆਨਿਕ ਸਫਲ ਨਹੀਂ ਹੋ ਸਕਿਆ। ਅੱਜ ਵਿਗਿਆਨ ਦਾ ਯੁੱਗ ਹੈ, ਬਹੁਤ ਤਰੱਕੀਆਂ ਕੀਤੀਆਂ ਨੇ ਵਿਗਿਆਨ ਨੇ, ਸਾਇੰਸ ਦਾ ਯੁੱਗ ਹੈ, ਬੜੀਆਂ ਤਰੱਕੀਆਂ ਕੀਤੀਆਂ ਨੇ, ਪਰ ਇੱਥੇ ਤੱਕ ਹਜੇ ਪਹੁੰਚ ਨਹੀਂ ਬਣੀ ਕਿ ਇਹ ਜਿਹੜਾ ਜੀਵ ਰੂਪੀ ਹੰਸ ਆਉਂਦਾ ਕਿੱਥੋਂ ਆਉਂਦਾ, ਔਰ ਜਦੋਂ ਇਹ ਨਿਕਲ ਕੇ ਜਾਂਦਾ ਤਾਂ ਕਿੱਥੇ ਜਾਂਦਾ ਹੈ। ਗਹਿਣ ਆ ਰਹੇ ਕਿਸੇ ਗੈਰ ਜਗ੍ਹਾ 'ਤੇ ਚਲਾ ਗਿਆ। ਨੌ ਦਰਵਾਜ਼ੇ ਜਿਹੜੇ ਸੀ ਉਹ ਬੰਦ ਹੋ ਗਏ, ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਕੰਨਾਂ ਤੋਂ ਸੁਣਨਾ ਬੰਦ ਹੋ ਗਿਆ, ਨੱਕ ਤੋਂ ਸਾਹ ਲੈਣਾ ਬੰਦ ਹੋ ਗਿਆ, ਮੁੱਖ ਤੋਂ ਬੋਲਣਾ ਬੰਦ ਹੋ ਗਿਆ। ਇਹ ਸਰੀਰ ਦੀ ਹਾਲਤ ਦੱਸਦੇ ਆ ਵੀ ਬੰਦਿਆਂ ਤੂੰ ਅੱਜ ਆਪਣੇ 'ਤੇ ਮਾਣ ਕਰਦਾ, ਅਹੰਕਾਰ ਕਰਦਾ, ਇਹਨਾਂ ਹੱਥਾਂ ਦੇ ਨਾਲ ਪਾਪ ਕਮਾ ਰਿਹਾ, ਤੂੰ ਇਹਨਾਂ ਹੱਥਾਂ ਨਾਲ ਅਤਿਆਚਾਰ ਕਰ ਰਿਹਾ, ਪੈਰਾਂ ਦੇ ਨਾਲ ਤੂੰ ਠੁੱਡੇ ਮਾਰ ਰਿਹਾ, ਪੈਰਾਂ ਦੇ ਨਾਲ ਤੂੰ ਮਾੜੇ ਰਸਤਿਆਂ 'ਤੇ ਚੱਲ ਰਿਹਾ, ਆਕੜ ਹੰਕਾਰ ਦੇ ਨਾਲ ਭਰਿਆ। ਪਰ ਜਿੱਦਣ ਹੰਸ ਉਡਾਰੀ ਮਾਰ ਗਿਆ, ਇਹ ਤੇਰੇ 9 ਦੇ 9 ਦਰਵਾਜ਼ੇ ਬੰਦ ਹੋ ਜਾਣੇ ਆ, ਤੇਰੇ ਹੱਥ ਪੈਰ ਰੁਕ ਜਾਣੇ ਆ। ਤੁਸੀਂ ਕਈਆਂ ਦੇ ਸਰੀਰ ਦੇਖੇ ਆ, ਅੱਖਾਂ ਖੁੱਲੀਆਂ ਰਹਿ ਜਾਣ ਅਤੇ ਫਿਰ ਨਾਲ ਦੇ ਜਿਹੜੇ ਬੈਠੇ ਨੇ ਉਹ ਅੱਖਾਂ ਬੰਦ ਕਰ ਦਿੰਦੇ ਆ ਵੀ ਹੁਣ ਇਹ ਕਿਸੇ ਕੰਮ ਦਾ ਨਹੀਂ ਰਿਹਾ। ਕਈਆਂ ਦੇ ਤੁਸੀਂ ਦੇਖੋ ਕੰਨਾਂ ਅਤੇ ਨੱਕਾਂ 'ਚ ਰੂੰਹ ਦੇ ਦਿੱਤੀ ਜਾਂਦੀ ਹੈ, ਇਹ ਹੁਣ ਸੁਣਨ ਵਾਲਾ ਨਹੀਂ ਰਿਹਾ, ਇਹ ਹੁਣ ਸਾਹ ਲੈਣ ਜੋਗਾ ਨਹੀਂ ਰਿਹਾ। ਕਈਆਂ ਦੇ ਹੱਥ ਮੁੱਠੀ ਬੰਦ ਰਹਿ ਜਾਂਦੀ ਹੈ, ਜਦੋਂ ਆਖਰੀ ਸਾਹ ਨਿਕਲਦਾ ਹੱਥ ਮਰੋੜੇ ਤਨ ਕਪੈ ਸਿਆਹ ਹੋਵਾ ਸੇਤ, ਅਤੇ ਫਿਰ ਉਹ ਹੱਥ ਦੀ ਮੁੱਠੀਆਂ ਖੋਲ੍ਹ ਦਿੰਦੇ ਆ ਵੀ ਇਹਨੇ ਹੁਣ ਮੁੱਠੀ ਬੰਦ ਕਰਕੇ ਕੀ ਕਰਨਾ, ਹੁਣ ਤਾਂ ਇਹ ਚਲਾ ਗਿਆ, ਖਾਲੀ ਹੱਥ ਰਹਿ ਗਿਆ, ਇਹ ਖਾਲੀ ਹੱਥ ਹੈ, ਹੁਣ ਇਹਦੀ ਮੁੱਠੀ ਵਿੱਚ ਕੁਛ ਨਹੀਂ ਹੈ। ਇਹ ਗੱਲਾਂ ਸਾਨੂੰ ਸਮਝਾਉਣ ਵਾਸਤੇ ਨੇ ਕਿ ਬੰਦਿਆ ਤੂੰ ਕਿਸੇ ਦਾ ਸਰੀਰ ਪਿਆ, ਕਿਸੇ ਦੀ ਡੈੱਡ ਬਾਡੀ ਪਈ ਦੇਖ, ਤੈਨੂੰ ਦੇਖ ਕੇ ਅੰਦਾਜ਼ਾ ਹੋ ਜਾਏਗਾ ਵੀ ਮੈਂ ਵੀ ਇੱਕ ਦਿਨ ਇੱਦਾਂ ਹੀ ਹੋ ਜਾਣਾ ਹੈ, ਮੇਰੀ ਵੀ ਹਾਲਤ ਇੱਕ ਦਿਨ ਇੱਦਾਂ ਹੀ ਹੋਣੀ ਹੈ। ਮਹਾਰਾਜ ਜੀ ਕਹਿੰਦੇ ਫਿਰ ਹੰਕਾਰ ਕਾਹਦਾ ਹੈ। ਇੱਕ ਦਿਨ ਜਦੋਂ ਸੱਦਾ ਆਇਆ, 9 ਦਰ ਠਾਕੇ ਹੁਕਮ ਸੱਚਾ, ਸੱਚੇ ਦੇ ਹੁਕਮ ਵਿੱਚ ਹੰਸ ਗਿਆ ਗਹਿਣਾ ਰੇ, ਇਹ ਹੰਸ ਜਿਹੜਾ ਅੰਦਰ ਦਾ ਹੈ ਇਹ ਉਡਾਰੀ ਮਾਰ ਜਾਏਗਾ, ਆਸਮਾਨ ਕਹਿ ਲਓ ਅਤੇ ਜਾਂ ਕਿਸੇ ਗੈਰ ਜਗ੍ਹਾ 'ਤੇ ਜਿੱਥੇ ਸਾਨੂੰ ਨਹੀਂ ਪਤਾ ਇਹ ਹੰਸ ਗਿਆ ਕਿੱਥੇ। ਅਸੀਂ ਪਿੱਤਰਾਂ ਨੂੰ ਪੂਜਦੇ ਹਾਂ, ਸ਼ਰਾਧ ਕਰਦੇ ਹਾਂ, ਮਹਾਰਾਜ ਨੇ ਸਾਨੂੰ ਵਰਜਿਆ ਹੈ ਕਿ ਇਹ ਸ਼ਰਾਧ ਕਾਹਦਾ ਹੋਇਆ, ਜਿਉਂਦਿਆਂ ਜੀ ਬਾਤ ਨਹੀਂ ਪੁੱਛਦੇ, ਅਤੇ ਜਦੋਂ ਉਹ ਚਲਾ ਜਾਏ ਫਿਰ ਉਹਦੇ ਤੋਂ ਬਾਅਦ ਤੁਸੀਂ ਉਹਦੇ ਨਾਮ 'ਤੇ ਕਿੰਨੇ ਲੰਗਰ ਲਾ ਦਿੰਦੇ ਹੋ, ਉਹਦੇ ਨਾਮ 'ਤੇ ਕਿੰਨਾ ਕੁਝ ਬਣਾ ਦਿੰਦੇ ਹੋ, ਫਿਰ ਪਾਣੀ ਵੀ ਫਿਲਟਰ ਚਾਹੀਦਾ, ਜਿਉਂਦੇ ਨੂੰ ਭਾਵੇਂ ਘਰ ਦਾ ਪਾਣੀ ਦਾ ਘੁੱਟ ਨਾ ਪਿਆਇਆ ਹੋਵੇ, ਪਰ ਉਹਦੇ ਤੋਂ ਬਾਅਦ ਉਹਦੇ ਭੋਗ 'ਤੇ ਜਿੰਨੇ ਇਕੱਠੇ ਹੋਏ ਹੋਏ ਨੇ ਉਹਨਾਂ ਲਈ ਪਾਣੀ ਫਿਲਟਰ ਚਾਹੀਦਾ, ਅਤੇ ਕੀ ਫਾਇਦਾ ਉਹਨਾਂ ਨੂੰ ਪਾਣੀ ਪਿਆਉਣ ਦਾ ਜਿਹਨੂੰ ਪਿਆਉਣਾ ਸੀ ਉਹਨੂੰ ਤਾਂ ਪਿਆਇਆ ਨਹੀਂ। ਫਿਰ ਉਹ ਹਰ ਸਾਲ ਅਸੀਂ ਸ਼ਰਾਧ ਦੇ ਦਿਨ ਮਿੱਥ ਦਿੱਤੇ ਨੇ, ਆ ਹੁਣ ਆਉਣੇ ਆ ਨਾ ਅੱਗੇ, ਅਤੇ ਦੇਖਿਓ ਫਿਰ
ਤੇ ਮਹਾਰਾਜ ਕਹਿੰਦੇ ਆ ਜੀਵਤ ਪਿੱਤਰ ਨਾ ਮਾਨੇ ਕਉ ਮੂਹੇ ਸ਼ਰਾਧ ਕਰਾਈ। ਤੂੰ ਮੂਹੇ ਸ਼ਰਾਧ ਕਰਾ ਰਿਹਾ, ਉਹ ਪਤਾ ਤੈਨੂੰ ਉਹ ਹੰਸ ਕਿੱਥੇ ਗਿਆ, ਉਹ ਜੀਵ ਆਤਮਾ ਕਿੱਥੇ ਗਈ ਹੈ, ਉਹ ਪਰਮੇਸ਼ਵਰ ਦੇ ਘਰ ਵਿੱਚ ਚਲੀ ਗਈ ਹੈ ਜਾਂ ਕਿਸੇ ਜੂਨੇ ਪੈ ਗਈ ਹੈ, ਕਿਹੜੀਆਂ ਜੂਨਾਂ ਭੋਗਦੀ ਪਈ ਹੈ, ਪਰ ਤੂੰ ਕਹਿ ਰਿਹਾ ਵੀ ਇਹ ਮੇਰਾ ਦਿੱਤਾ ਹੋਇਆ ਉਸ ਤੱਕ ਪਹੁੰਚ ਜਾਏਗਾ, ਪਰ ਤੈਨੂੰ ਖਬਰ ਹੈ ਕਿ ਉਹ ਕਿੱਥੇ ਹੈ, ਕਿਹੜੇ ਹਾਲਾਤ ਵਿੱਚ ਹੈ, ਕਿਹੜੀ ਜੂਨ ਦੇ ਵਿੱਚ ਹੈ। ਅਸੀਂ ਇੱਕ ਅਡੰਬਰ ਰਚ ਦਿੱਤਾ ਬਸ, ਔਰ ਸਾਡੀ ਦੇਖੋ ਮੂਰਖਤਾਈ ਕਵਾਂਗਾ ਕਿ ਮੂਰਖਤਾਈ ਦੇਖੋ ਸਾਡੀ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ 'ਤੇ ਵੀ ਸ਼ਰਾਧ ਕਰਨ ਲੱਗ ਪਏ ਵੀ ਅੱਜ ਵੱਡਾ ਸ਼ਰਾਧ ਹੈ। ਇਹ ਸਭ ਤੋਂ ਵੱਡੀ ਮੂਰਖਤਾਈ ਹੈ ਸਾਡੀ। ਗੁਰੂ ਮਹਾਰਾਜ ਸਾਨੂੰ ਬਾਣੀ 'ਚ ਵਰਜਦੇ ਆ, ਅਸੀਂ ਗੁਰੂ ਸਾਹਿਬ ਦੇ ਨਾਮ ਦਾ ਹੀ ਬਣਾ ਤਾ ਤਾਂ ਕਿ ਕੱਲ੍ਹ ਨੂੰ ਗੁਰੂ ਸਾਹਿਬ ਇਹ ਨਾ ਕਹਿਣ। ਅਸੀਂ ਆਪਣੇ ਆਪ ਦੇ ਵਿੱਚ ਸਿਆਣੇ ਹਾਂ ਨਾ, ਚਤਰ ਬੜੇ ਹਾਂ, ਇਸ ਵਾਸਤੇ ਗੁਰੂ ਮਹਾਰਾਜ ਤਾਂ ਕਹਿੰਦੇ ਨੇ ਜੀਵਤ ਪਿੱਤਰ ਨਾ ਮਾਨੇ ਕਉ ਮੂਹੇ ਸ਼ਰਾਧ ਕਰਾਈ। ਜਿਹੜੀ ਗੱਲ ਕਰਨ ਲੱਗਾ ਵੀ ਇਹ ਹੰਸ ਜਦੋਂ ਨਿਕਲਿਆ ਤਾਂ ਪਤਾ ਲੱਗਾ ਕਿੱਥੇ ਗਿਆ, ਕਿਹੜੀ ਜੂਨੇ ਗਿਆ, ਜਾਂ ਉਹ ਆਪਣੇ ਘਰ ਚਲਾ ਗਿਆ, ਨਿੱਜ ਘਰ ਦੇ ਵਿੱਚ ਕਿਸੇ ਨੂੰ ਨਹੀਂ ਪਤਾ। ਇਸ ਲਈ ਮਹਾਰਾਜ ਜੀ ਕਹਿੰਦੇ ਨੇ ਹੰਸ ਗਿਆ ਗਹਿਣਾ ਰੇ, ਅਤੇ ਜਦੋਂ ਇਹ ਸਰੀਰ ਦੇ 9 ਦਰਵਾਜ਼ੇ ਬੰਦ ਹੋ ਜਾਂਦੇ

ਦੀ ਦੇਖੀ ਹੈ ਕਾਇਆ, ਚਲੋ ਰੁਲਦੀ ਤਾਂ ਅੱਜ ਆਪਾਂ ਜਿਉਂਦੇ ਵੀ ਦੇਖ ਸਕਦੇ ਹਾਂ, ਕਈ ਸਰੀਰ ਪਰਿਵਾਰ ਹੈ, ਧੀਆਂ ਪੁੱਤਰ ਨੇ, ਪਰ ਸਰੀਰ ਰੁਲ ਰਹੇ ਨੇ, ਕੋਈ ਬਿਰਧ ਆਸ਼ਰਮ ਵਿੱਚ ਪਿਆ ਹੋਇਆ, ਕੋਈ ਸੜਕਾਂ 'ਤੇ ਪਿਆ ਹੋਇਆ, ਰੁਲ ਰਹੇ ਨੇ। ਜੇ ਜਿਉਂਦਿਆਂ ਜੀ ਅਸੀਂ ਰੁਲਦੇ ਦੇਖ ਰਹੇ ਹਾਂ ਤਾਂ ਜਦੋਂ ਇਹਦੇ ਵਿੱਚੋਂ ਹੰਸ ਨਿਕਲ ਗਿਆ ਫਿਰ ਇਹਨੂੰ ਕਿਹਨੇ ਸਾਂਭਣਾ? ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਜਿਹੜੀ ਘਰ ਦੀ ਨਾਰ ਸੀ ਨਾ, ਹਰ ਵੇਲੇ ਨਾਲ ਰਹਿਣ ਵਾਲੀ, ਜਬ ਹੀ ਹੰਸ ਤਜੀ ਇਹ ਕਾਇਆ, ਜਦੋਂ ਹੰਸ ਅੰਦਰੋਂ ਨਿਕਲ ਗਿਆ ਉਹਨੂੰ ਵੀ ਇਹ ਪ੍ਰੇਤ ਲੱਗਣ ਲੱਗ ਪਿਆ, ਉਹ ਫਿਰ ਭੱਜਦੀ ਹੈ ਵੀ ਕਿਤੇ ਇਹ ਪ੍ਰੇਤ ਮੇਰੇ ਗਲ ਨਾ ਪੈ ਜਾਏ, ਉਹਨੂੰ ਡਰ ਲੱਗਣ ਲੱਗ ਪਿਆ। ਕਿੰਨੇ ਬਚਨ ਨੇ ਗੁਰਬਾਣੀ ਵਿੱਚ ਸਮਝਣ ਲਈ। ਇਸ ਲਈ ਗੁਰਬਾਣੀ ਵਿੱਚ ਸਹਿਜ ਪਾਠ ਕਿਉਂ ਜ਼ਰੂਰੀ ਸੀ? ਇਸੇ ਲਈ ਜ਼ਰੂਰੀ ਸੀ, ਅਸੀਂ ਰੋਜ਼ ਇੱਕ ਇੱਕ ਸ਼ਬਦ, ਇੱਕ ਇੱਕ ਅੰਗ ਪਾਠ ਕਰਦੇ, ਸਾਨੂੰ ਪਤਾ ਲੱਗਦਾ ਵੀ ਇਹ ਜ਼ਿੰਦਗੀ ਕੀ ਹੈ। ਪਰ ਅਸੀਂ ਜ਼ਿੰਦਗੀ ਨੂੰ ਸਮਝਣ ਲਈ ਪਾਠ ਘੱਟ ਕਰਦੇ ਹਾਂ ਅਤੇ ਬਾਹਰ ਦੇ ਕਾਰਜਾਂ ਲਈ ਜ਼ਿਆਦਾ ਕਰਦੇ, ਕਰਦੇ ਵੀ ਕੀ ਕਰਾਉਂਦੇ ਜ਼ਿਆਦਾ ਹਾਂ, ਕਿਉਂਕਿ ਕਰਾਉਣ 'ਤੇ ਜ਼ੋਰ ਦਿੱਤਾ ਹੋਇਆ, ਇਹ ਅਸਲੀਅਤ ਹੈ। ਮਹਾਰਾਜ ਜੀ ਸਮਝਾਉਂਦੇ ਨੇ, ਕਹਿਣ ਲੱਗੇ ਸਾ ਧਨ ਛੁੱਟੀ ਮੁੱਠੀ, ਮੁੱਠੀ ਕਹਿੰਦੇ ਆ ਜੀ ਠੱਗੀ ਗਈ, ਇਹ ਕਾਇਆ ਜਿਹੜੀ ਹਾਰ ਸ਼ਿੰਗਾਰ ਕਰਦੀ ਸੀ, ਇਹ ਕਾਇਆ ਜਿਹੜੀ ਬ੍ਰੈਂਡਡ ਕੱਪੜੇ ਪਾਉਂਦੀ ਸੀ, ਇਹ ਕਾਇਆ ਜਿਹੜੇ ਵਧੀਆ ਤੋਂ ਵਧੀਆ ਪਦਾਰਥ, ਮਹਿੰਗੇ ਤੋਂ ਮਹਿੰਗੇ ਪਦਾਰਥ ਖਾਂਦੀ ਸੀ, ਇਹ ਕਾਇਆ ਠੱਗੀ ਗਈ ਨਾ। ਇਹਨੂੰ ਕੀ ਪਤਾ ਵੀ ਅੰਦਰੋਂ ਇੱਕ ਦਿਨ ਹੰਸ ਨੇ ਉੱਡ ਜਾਣਾ? ਇਹ ਕਾਇਆ ਨੂੰ ਥੋੜ੍ਹੀ ਪਤਾ ਸੀ, ਇਹ ਤਾਂ ਜਿਹੜਾ ਪੂਰਾ ਕਹਿ ਲਓ ਹਾਰ ਸ਼ਿੰਗਾਰ ਕਰਕੇ ਰੱਖਣਾ, ਔਰ ਇਹ ਜਿਹੜਾ ਆਕੜ ਆਕੜ ਕੇ ਤੁਰਨਾ, ਪਰ ਇਹ ਠੱਗੀ ਗਈ ਮੁੱਠੀ ਗਈ ਕਾਇਆ, ਇਹਨੂੰ ਨਹੀਂ ਸੀ ਪਤਾ ਕਿ ਅੰਦਰੋਂ ਹੰਸ ਨੇ ਉੱਡ ਜਾਣਾ, ਇਹ ਭੁਲੇਖਾ ਪੈ ਗਿਆ ਇਹਨੂੰ। ਪਰ ਸੱਚ ਤਾਂ ਇਹ ਸੀ, ਸਾਨੂੰ ਨਹੀਂ ਪਤਾ ਲੱਗਾ, ਕਿਆ ਜਾਨਾ ਕਿਵ ਮਰੇਂਗੇ ਕੈਸਾ ਮਰਨਾ ਹੋਏ, ਸਾਨੂੰ ਨਹੀਂ ਪਤਾ ਵੀ ਇਹ ਮਰਨਾ ਕਿੱਦਾਂ ਦਾ ਹੋਏਗਾ। ਇਸ ਭੁਲੇਖੇ ਵਿੱਚ ਕਾਇਆ ਮਾਣ ਕਰਕੇ ਤੁਰਦੀ ਰਹੀ, ਪਰ ਜਦੋਂ ਨਿਕਲ ਗਿਆ ਹੰਸ ਅੰਦਰੋਂ, ਇਹ ਕਾਇਆ ਫਿਰ ਉੱਥੇ ਪਈ ਹੈ, ਅਤੇ ਇਹ ਪਈ ਇੱਦਾਂ ਜਿਵੇਂ ਕਿਸੇ ਨੇ ਇਹਨੂੰ ਠੱਗ ਲਿਆ, ਲੁੱਟ ਲਿਆ ਹੋਵੇ, ਇਹਦੇ ਪੱਲੇ ਕੱਖ ਨਹੀਂ ਪਿਆ। ਮੁੱਠੀ ਦਾ ਮਤਲਬ ਠੱਗੀ ਗਈ, ਇਹਦੇ ਹੁਣ ਪੱਲੇ ਕੱਖ ਨਹੀਂ ਹੈ। ਅੰਦਰੋਂ ਹੰਸ ਉੱਡ ਗਿਆ ਅਤੇ ਬਾਹਰ ਜਿਹੜਾ ਇਹਦੇ ਹੱਥਾਂ ਦੇ ਵਿੱਚ ਸੋਨਾ ਚਾਂਦੀ ਪਾਇਆ ਸੀ ਉਹ ਪਰਿਵਾਰ ਨੇ ਲਾਹ ਕੇ ਰੱਖ ਲਿਆ, ਵੀ ਇਹ ਕੀ ਕਰਨੇ ਨਾਲ। ਫਿਰ ਜੋ ਵੀ ਕੁਛ ਸੀ, ਜਿਹੜੇ ਪੁਰਾਣੇ ਕੱਪੜੇ ਸੀ ਉਹ ਚੁੱਕ ਕੇ ਘਰ ਦੇ ਬਾਹਰ ਰੱਖ ਦਿੱਤੇ, ਵੀ ਇਹ ਹੁਣ ਘਰ ਦੇ ਅੰਦਰ ਕੀ ਰੱਖਣੇ ਆ, ਇਹਦੇ ਪੱਲੇ ਕੀ ਪੈ ਗਿਆ ਕਾਇਆਂ ਦੇ, ਇਹ ਸਰੀਰ ਦੇ ਪੱਲੇ ਕੀ ਪਿਆ। ਤਾਂ ਮਹਾਰਾਜ ਕਹਿੰਦੇ ਸਾ ਤਨ ਛੁੱਟੀ ਮੁੱਠੀ ਝੂਠੀ, ਝੂਠ ਵਿੱਧਣੀਆਂ, ਇਹ ਝੂਠ ਦੇ ਵਿੱਚ ਵਿੰਨੀ ਪਈ ਸੀ। ਵਿੱਧਣੀਆਂ, ਕਈ ਵਿਦਵਾਨਾਂ ਨੇ ਇਹਦੇ ਅਰਥ ਜਿਹੜੇ ਨੇ ਉਹ ਇਹ ਕੀਤੇ ਹੋਏ ਨੇ ਕਿ ਹੁਣ ਇਹ ਆਪਣੇ ਪਤੀ ਤੋਂ ਬਿਨਾਂ ਹੋ ਗਈ ਹੈ। ਵੇ ਧਣੀਆਂ, ਵੇ ਧਣੀਆਂ, ਜੇ ਆਪਾਂ ਇਹਦਾ ਉਚਾਰਨ ਇੱਦਾਂ ਕਰੀਏ, ਧਣੀ ਤੋਂ ਬਿਨਾਂ ਹੋ ਗਈ ਹੋਣੇ। ਪਰ ਕਈ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਵਿਧਣੀਆਂ, ਇਹ ਝੂਠ ਵਿੱਚ ਵਿੰਨੀ ਪਈ ਸੀ, ਇਹਨੂੰ ਜੈਸਾ ਮੰਨੀਏ ਹੋਏ ਨਾ ਤੈਸਾ, ਇਹ ਝੂਠ ਨੂੰ ਸੱਚ ਕਰਕੇ ਮੰਨੀ ਬੈਠੀ ਸੀ ਅਤੇ ਸੱਚ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਸੀ ਵੀ ਇੱਕ ਦਿਨ ਹੰਸ ਨੇ ਅੰਦਰੋਂ ਉਡਾਰੀ ਮਾਰੀ ਅਤੇ ਇਹ ਕਾਇਆ ਮਿੱਟੀ ਵਿੱਚ ਰੁੱਲ ਜਾਣੀ ਹੈ। ਜਿਹੜਾ ਇਸ ਸਿਰ ਵਿੱਚ ਅਹੰਕਾਰ ਭਰਿਆ ਸੀ ਉਹ ਇੱਕ ਦਿਨ ਮਿੱਟੀ 'ਚ ਮਿੱਟੀ ਹੋ ਜਾਣਾ ਹੈ। ਫਰੀਦਾ ਮੈਂ ਭੁਲਾਵਾ, ਪੱਗ ਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਭੀ ਮਿੱਟੀ ਖਾਏ। ਹੁਣ ਇਹ ਜਿਹੜੀ ਕਹਿੰਦੇ ਠੱਗੀ ਗਈ, ਇਹ ਝੂਠ ਵਿੱਚ ਵਿੰਨੀ ਪਈ ਸੀ, ਹੁਣ ਮ੍ਰਿਤ ਕੜਾ, ਹੁਣ ਉਹ ਲੋਥ ਪਈ ਹੈ, ਹੁਣ ਡੈੱਡ ਬੋਡੀ ਪਈ ਹੈ। ਕਿੱਥੇ ਪਈ ਹੈ? ਅੰਗ ਨੜੇ, ਆਂਗਣ ਦੇ ਵਿੱਚ, ਅੰਗ ਨੜੇ, ਆਂਗਣ ਮਤਲਬ ਵਿਹੜੇ ਦੇ ਵਿੱਚ, ਕਮਰੇ ਦੇ ਅੰਦਰ ਤੁਸੀਂ ਸਵਾਸ ਛੱਡੋ
ਤੇ ਉਹ ਚੁੱਕ ਕੇ ਬਾਹਰ ਲਿਆਉਣਗੇ।

ਵੀ ਹੁਣ ਇਹਨੂੰ ਬਾਹਰ ਵਿਹੜੇ ਦੇ ਵਿੱਚ ਰੱਖ ਦਿਓ, ਫਿਰ ਸੱਦੇ ਦਿੱਤੇ ਜਾਣਗੇ, ਰਿਸ਼ਤੇਦਾਰ ਆਂਢ ਗੁਆਂਢ ਇਕੱਠੇ ਹੋ ਜਾਣਗੇ। ਇਸ ਸੱਚ ਮਹਾਰਾਜ ਦੱਸ ਰਿਹਾ ਕਿ ਹਰ ਇੱਕ ਨੂੰ ਆਪਣੇ 'ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਫਿਰ ਮਹਾਰਾਜ ਕਹਿੰਦੇ ਇਹ ਜਿਹੜੀ ਕਾਇਆ ਸੀ ਨਾ, ਠੱਗੀ ਗਈ, ਠੱਗੀ ਪਈ ਹੈ, ਪੱਲੇ ਹੈ ਨਹੀਂ ਕੁਛ। ਇੱਕ ਦਿਨ ਤੁਹਾਨੂੰ ਘਟਨਾ ਸੁਣਾਈ ਸੀ ਕਿ ਇੱਕ ਪਿਤਾ ਸਰੀਰ ਛੱਡਦੇ, ਇਹ ਸੱਚੀ ਘਟਨਾ ਹੈ, ਜਿਹਨੇ ਅੱਖੀਂ ਦੇਖੀ ਆ ਉਹਨੇ ਦੱਸੀ ਹੈ ਇਹ ਗੱਲ। ਕਹਿੰਦੇ ਪਿਤਾ ਨੇ ਸਰੀਰ ਛੱਡ ਦਿੱਤਾ, ਦੋ ਪੁੱਤਰ ਸੀ ਉਹਦੇ, ਇੱਕ ਘਰੋਂ ਬਾਹਰ ਅਤੇ ਇੱਕ ਘਰ ਵਿੱਚ ਸੀ। ਜਦੋਂ ਉਹਨੇ ਦੇਖਿਆ ਵੀ ਪਿਤਾ ਜੀ ਸਰੀਰ ਛੱਡ ਗਏ, ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵੀ ਪਿਤਾ ਜੀ ਸਵਾਸ ਛੱਡ ਗਏ ਨੇ, ਸਰੀਰ ਛੱਡ ਗਏ ਆ। ਉਹਨੇ ਆਖਿਆ ਵੀ ਇੱਦਾਂ ਕਰ, ਜੋ ਵੀ ਉਹਨਾਂ ਦੀ ਜੇਬ ਵਿੱਚ ਪਰਸ ਹੈ ਜਾਂ ਹੋਰ ਉਹਨਾਂ ਨੇ ਜੋ ਕੁਛ ਪਾਇਆ ਹੋਇਆ ਉਹ ਸਾਰਾ ਕੁਝ ਕੱਢ ਕੇ ਲਾ ਕੇ ਇੱਕ ਪਾਸੇ ਰੱਖ ਦੇ, ਉਹ ਕਿਸੇ ਦੇ ਆਉਣ ਤੋਂ ਪਹਿਲਾਂ। ਇੱਕ ਭਰਾ ਆਪਣੇ ਭਰਾ ਨੂੰ ਇਹ ਗੱਲ ਆਪਣੇ ਪਿਤਾ ਬਾਰੇ ਕਹਿ ਰਿਹਾ, ਇਹ ਦੁੱਖ ਨਹੀਂ ਕਿ ਮੇਰੇ ਪਿਤਾ ਜੀ ਸਰੀਰ ਛੱਡ ਗਏ ਆ, ਇਹ ਚਿੰਤਾ ਹੈ ਕਿ ਜੇ ਕੋਈ ਆ ਗਿਆ ਅਤੇ ਉਹਨਾਂ ਨੇ ਦੇਖ ਲੈਣਾ ਵੀ ਇਹਦੇ ਕੀ ਪਾਇਆ ਲਾਇਆ ਹੈ, ਇਸ ਲਈ ਪਹਿਲਾਂ ਹੀ ਲਾਹ ਪਾ ਕੇ ਲਾਹ ਕੇ ਪਾਸੇ ਰੱਖ ਦਿਓ। ਇਹ ਹਕੀਕਤ ਹੈ। ਹੁਣ ਉਹ ਸਰੀਰ ਦੇ ਪੱਲੇ ਕੀ ਹੈ? ਸਰੀਰ ਜਿਹੜਾ ਸੀ ਉਹ ਕਹਿ ਲਓ ਕਿ ਉੱਥੇ ਮੁੱਠੀ ਉਹ ਠੱਗੀ ਪਈ ਹੈ, ਕਾਇਆ ਪੱਲੇ ਕੱਖ ਨਹੀਂ ਉਹਦੇ। ਮਹਾਰਾਜ ਜੀ ਕਹਿੰਦੇ ਨੇ ਇਹ ਹਾਲ ਜਿਹੜਾ ਉਹ ਹੁੰਦਾ ਹੈ, ਨੌ ਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗੈਣਾਰੇ, ਸਾ ਧਨ ਛੁੱਟੀ ਮੁੱਠੀ ਝੂਠ ਵਿਦਣੀਆ, ਮਿਰਤ ਕੜਾ ਅੰਗ ਨੜੇ। ਬਾਰੇ ਬਾਰੇ ਮਤਲਬ ਆ ਦਰਵਾਜ਼ੇ 'ਤੇ ਵਿਹੜੇ ਵਿੱਚ, ਸੁਰਤ ਮੂਈ ਮਰ ਮਾਈਏ, ਮਹਿਲ ਰੁੰਨੀ ਦਰਬਾਰੇ। ਹੁਣ ਸੁਰਤ ਵੀ ਮੂਈ ਗਈ, ਮੱਤ ਵੀ ਚਲੀ ਗਈ, ਹੁਣ ਉਹ ਮਨ ਵੀ ਕੰਮ ਨਹੀਂ ਕਰਦਾ, ਮੱਤ ਵੀ ਕੰਮ ਨਹੀਂ ਕਰਦੀ, ਹਜੇ ਸਾਹ ਚੱਲਦਾ ਨਾ। ਜਦੋਂ ਸਾਹ ਚੱਲਦਾ ਤਾਂ ਮਨ ਵੀ ਕੰਮ ਕਰਦਾ, ਮੱਤ ਵੀ ਕੰਮ ਕਰਦੀ ਹੈ, ਪਰ ਜਦੋਂ ਸਾਹ ਰੁਕ ਗਿਆ ਤਾਂ ਮੱਤ ਵੀ ਕੰਮ ਨਹੀਂ ਕਰਨੀ, ਮਨ ਨੇ ਵੀ ਕੰਮ ਨਹੀਂ ਕਰਨਾ। ਇਹ ਜੇ ਅਸੀਂ ਜਿਉਂਦੇ ਹਾਂ ਤਾਂ ਮਹਾਰਾਜ ਕਹਿ ਰਹੇ ਨੇ ਮਨ ਰੇ ਕੌਣ ਕੁਮਤ ਤੈਂ ਲੀਨੀ, ਮਨ ਹੋਸ਼ ਵਿੱਚ ਆ, ਕਿਉਂਕਿ ਹਜੇ ਸਾਹ ਚੱਲਦੇ ਆ, ਕੁਛ ਨਹੀਂ ਵਿਗੜਿਆ। ਪਰ ਜਦੋਂ ਕਿਸੇ ਦਾ ਸਾਹ ਆਖਰੀ ਦਮ ਨਿਕਲ ਜਾਏ, ਕਿਸੇ ਡੈੱਡ ਬੋਡੀ ਕੋਲ, ਕਿਸੇ ਮੁਰਦੇ ਕੋਲ ਬੈਠ ਕੇ ਤੁਸੀਂ ਕਹੋਗੇ ਮਨ ਰੇ ਕੌਣ ਕੁਮਤ ਹੈ ਲੀਨੀ, ਕਿਸੇ ਡੈੱਡ ਬੋਡੀ ਦੇ ਕੋਲ ਬੈਠ ਕੇ ਕਹੋਗੇ ਪ੍ਰਾਣੀ ਤੂੰ ਆਇਆ ਲਾਹ ਲੈਣ, ਉਹਨੂੰ ਕਹਿਣ ਦਾ ਫਾਇਦਾ ਹੀ ਨਹੀਂ, ਉਹ ਤਾਂ ਚਲਾ ਗਿਆ, ਉਹਦੇ 'ਤੇ ਨੌ ਦਰਵਾਜ਼ੇ ਬੰਦ ਹੋ ਗਏ, ਉਹ ਤਾਂ ਹੁਣ ਸੁਣ ਹੀ ਨਹੀਂ ਸਕਦਾ। ਫਿਰ ਅਸੀਂ ਸੁਣਾ ਕਿਹਨੂੰ ਰਹੇ ਹਾਂ? ਇਹ ਜਿਉਂਦੇ ਜੀ ਨੂੰ ਸੁਣਾਉਣ ਵਾਸਤੇ ਹੈ। ਕੋਈ ਸਰੀਰ ਪਿਆ ਮੁਰਦਾ, ਉਹਨੂੰ ਕਹੋ ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁੱਕਦੀ ਚੱਲੀ ਰਹਿਣ, ਉਹਨੂੰ ਕਹਿਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ। ਇਹ ਵੀ ਕਈ ਵਾਰੀ ਬੇਨਤੀ ਕੀਤੀ ਹੈ ਵੀ ਅੱਜ ਜਿਉਂਦੇ ਹਾਂ ਨਾ, ਸਾਹ ਚੱਲਦਾ, ਕੋਈ ਨਹੀਂ ਰੋਕੇਗਾ, ਆਓ ਜੋੜੇ ਲਾਓ, ਗੁਰਦੁਆਰਾ ਸਾਹਿਬ ਆਓ, ਮੱਥਾ ਟੇਕੋ, ਬੈਠੋ ਸੰਗਤ 'ਚ, ਬਾਣੀ ਸੁਣੋ, ਬਾਣੀ ਪੜ੍ਹੋ। ਪਰ ਜਿੱਦਣ ਆਖਰੀ ਦਮ ਨਿਕਲ ਗਿਆ, ਤੁਹਾਨੂੰ ਕਿਸੇ ਨੇ ਅੰਦਰ ਨਹੀਂ ਆਉਣ ਦੇਣਾ ਡੈੱਡ ਬੋਡੀ ਨੂੰ, ਉਹਦਾ ਆਉਣ ਦਾ ਫਾਇਦਾ ਹੀ ਕੋਈ ਨਹੀਂ, ਇਕੱਲੀ ਕਾਇਆ ਆ ਕੇ ਇੱਥੇ ਕੀ ਕਰੇਗੀ? ਜਦੋਂ ਚਾਰ ਮੋਢਿਆਂ 'ਤੇ ਚੱਲਣਾ ਹੈ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਜਦੋਂ ਇਹਨੂੰ ਡੈੱਡ ਬੋਡੀ ਨੂੰ ਸ਼ਮਸ਼ਾਨ ਭੂਮੀ ਲੈ ਕੇ ਜਾਣਾ, ਅਤੇ ਕਈ ਵਾਰੀ ਕਹਿੰਦੇ ਜੀ ਮੱਥਾ ਟਿਕਾ ਦਿਓ, ਉਹਦਾ ਕੋਈ ਫਾਇਦਾ ਹੀ ਨਹੀਂ। ਹੁਣ ਡੈੱਡ ਬੋਡੀ ਉਹ ਤਾਂ ਮਿੱਟੀ ਹੈ, ਉਹ ਤਾਂ ਖਾਕ ਹੋ ਗਿਆ, ਹੁਣ ਉਹ ਅੰਦਰ ਆਉਣ ਜੋਗਾ ਨਹੀਂ ਹੈ। ਇਸ ਲਈ ਸਾਨੂੰ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਕਿਉਂਕਿ ਹਜੇ ਸਾਡੇ ਸਾਹ ਚੱਲਦੇ ਨੇ, ਸਾਨੂੰ ਜ਼ਿੰਦਗੀ ਮਾਲਕ ਨੇ ਦਿੱਤੀ ਹੈ, ਜੋ ਗੁਰਬਾਣੀ ਸਮਝਾਉਂਦੀ ਹੈ ਸਮਝ ਲਈਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਹ ਹਾਲ ਹੋਣਾ, ਇਸ ਕਾਇਆ ਜਿਹੜੀ ਹੈ ਠੱਗੀ ਜਾਣੀ ਹੈ, ਵਿਹੜੇ ਦੇ ਵਿੱਚ ਪਈ ਹੋਣੀ ਹੈ, ਔਰ ਇਹਦੀ ਮੱਤ ਵੀ ਜਿਹੜੀ ਆ ਉਹ ਚਲੀ ਗਈ ਹੋਏਗੀ। ਹੇ ਮੇਰੀਏ ਮਾਏ, ਉਸ ਵੇਲੇ ਫਿਰ ਇਹ ਜਿਹੜੀ ਆ ਕਾਇਆ
ਇਹ ਰੁਦਨ ਕਰਦੀ ਹੋਏਗੀ ਕਿ ਮੈਂ ਉਹ ਅੰਦਰ ਦੇ ਹੰਸ 'ਤੇ ਬੜਾ ਮਾਣ ਕਰਕੇ ਤੁਰੀ ਰਹੀ, ਫੈਸ਼ਨ ਦੇ ਵਿੱਚ ਮੇਕਅਪ ਕਰਦੀ ਰਹੀ, ਖਾਣਾ ਪੀਣਾ ਸਭ ਕੁਝ ਸੀ, ਖਾਣਾ ਪੀਣਾ, ਹੱਸਣਾ ਸੌਣਾ ਇਹ ਸਭ ਕੁਝ ਸੀ, ਪਰ ਮੈਨੂੰ ਨਹੀਂ ਸੀ ਪਤਾ ਇੱਕ ਦਮ ਵਿੱਚ ਹੀ ਸਾਰੀ ਖੇਡ ਮੁੱਕ ਜਾਣੀ ਹੈ, ਇੱਕ ਪਲ ਵਿੱਚ ਹੀ ਸਾਰੀ ਖੇਡ ਮੁੱਕ ਜਾਣੀ ਹੈ। ਇੱਕ ਪਲ ਹੀ ਲੱਗਦਾ ਨਾ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ, ਸਾਹ ਅੰਦਰ ਭਰਿਆ ਤਾਂ ਪੂਰੀ ਗਰੰਟੀ ਹੈ ਵੀ ਸਾਹ ਬਾਹਰ ਆਏਗਾ, ਕਿੰਨਾ ਟਾਈਮ ਲੱਗਦਾ, ਸਾਹ ਬਾਹਰ ਛੱਡਿਆ ਤਾਂ ਪੂਰੀ ਗਰੰਟੀ ਹੈ ਵੀ ਮੈਂ ਅੰਦਰ ਸਾਹ ਭਰ ਲਵਾਂਗਾ, ਨਹੀਂ। ਮਤ ਕੇ ਜਾਪੇ ਸਾਹ ਆਵੇ ਕਿ ਨਾ, ਇਹ ਸਾਹ ਬਾਹਰ ਛੱਡਿਆ ਪਤਾ ਨਹੀਂ ਮੁੜ ਕੇ ਅੰਦਰ ਭਰਨ ਜੋਗੇ ਰਹਿਣਾ ਵੀ ਹੈ ਕਿ ਨਹੀਂ। ਸਾਹ ਅੰਦਰ ਭਰਿਆ ਤੇ ਕੀ ਪਤਾ ਬਾਹਰ ਸਾਹ ਛੱਡਣ ਜੋਗੇ ਰਹਿਣਾ ਵੀ ਹੈ ਕਿ ਨਹੀਂ। ਬਸ ਆਹ ਜ਼ਿੰਦਗੀ, ਇੰਨਾ ਕੁ ਸਮਾਂ ਹੈ ਸਾਡੇ ਕੋਲ। ਇਸ ਲਈ ਮਹਾਰਾਜ ਜੀ ਕਹਿੰਦੇ ਜਿਹੜੀ ਹੁਣ ਦੋ ਗੱਲਾਂ ਚੱਲਣੀਆਂ ਨੇ ਇਹਦੇ ਵਿੱਚ, ਇੱਕ ਤਾਂ ਜੇ ਸਰੀਰ ਕਾਇਆ ਹੈ ਤੇ ਇਹਦਾ ਜੀਵ ਅੰਦਰ ਮਾਲਕ ਹੰਸ ਉੱਡ ਗਿਆ, ਤੇ ਜੇ ਅੰਦਰ ਉਹ ਜੀਵ ਆਤਮਾ ਹੈ ਤੇ ਉਹਦਾ ਫਿਰ ਮਾਲਕ ਪਰਮਾਤਮਾ ਹੈ, ਉਹ ਫਿਰ ਉਸ ਦਰ 'ਤੇ ਫਿਰ ਰੋਵੇਗੀ। ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਮੈਂ ਕਰਮਾਂ ਦੀ ਮਾਰੀ ਨੇ ਕਦੇ ਨਾਮ ਭਜਨ ਬੰਦਗੀ ਦਾ ਲਾਹਾ ਹੀ ਨਹੀਂ ਲਿਆ, ਜਿਹੜਾ ਮੇਰੇ ਕੰਮ ਆਉਣਾ ਸੀ। ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਸਤਿਗੁਰੂ ਮਹਾਰਾਜ ਜੀ ਕਹਿੰਦੇ

ਜਿਹੜੀ ਅੰਦਰ ਦੀ ਜੀਵ ਇਸਤਰੀ ਸੀ ਉਹ ਮਹਿਲ, ਮਹਿਲ ਮੈਨੇ ਇਸਤਰੀ, ਇੱਥੇ ਮਹਿਲ ਦਾ ਅਰਥ ਇਸਤਰੀ ਹੈ। ਇੱਕ ਮਹਿਲ ਹੁੰਦਾ ਹੈ ਇਹ ਘਰ, ਇੱਕ ਮਹੱਲਾ ਅਸੀਂ ਪੜ੍ਹਦੇ ਹਾਂ ਉਹ ਘਰ ਵਾਸਤੇ ਗੁਰੂ ਨਾਨਕ ਸਾਹਿਬ ਜੀ ਵਾਸਤੇ, ਇੱਥੇ ਹੈ ਮਹਿਲ। ਉਹ ਹੁਣ ਉਹਦੇ ਦਰਬਾਰ ਦੇ ਵਿੱਚ ਰੁਦਨ ਕਰਦੀ ਹੈ ਕਿਉਂਕਿ ਜਿਸ ਲਈ ਜਨਮ ਮਿਲਿਆ ਸੀ ਉਹ ਲਾਹਾ ਨਹੀਂ।

ਇਸ ਹੁਣ ਅੰਦਰ ਦੀ ਜੀਵ ਇਸਤਰੀ ਦੀ ਗੱਲ ਹੋ ਰਹੀ ਹੈ। ਕਹਿੰਦੇ ਇਹ ਕਾਇਆਂ ਤੇ ਵਿਹੜੇ ਵਿੱਚ ਪਈ ਹੋਈ ਹੈ, ਇਹਦੇ 9 ਦਰਵਾਜ਼ੇ ਬੰਦ ਹੋ ਗਏ, ਹੁਣ ਇਹ ਕਿਸੇ ਦੇ ਕੰਮ ਨਹੀਂ ਆਉਣੀ। ਹੁਣ ਅੰਦਰੋਂ ਜਿਹੜੀ ਜੀਵ ਆਤਮਾ ਸੀ, ਉਹਦਾ ਜਿਹੜਾ ਮਾਲਕ ਸੀ ਪਰਮੇਸ਼ਵਰ, ਉਹਦੀ ਬੰਦਗੀ ਨਹੀਂ ਕੀਤੀ, ਉਹਦੇ ਗੁਣ ਨਹੀਂ ਗਾਏ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਹਿੰਦੇ ਹੁਣ ਕੀ ਹੋਇਆ, ਰੋਵੋ ਕੰਤ ਮਹੇਲੀਓ, ਹੇ ਮੇਰੇ ਕੰਤ ਦਿਓ ਸਖੀਓ ਸਹੇਲੀਓ, ਰੋਵੋ ਸੱਚੇ ਕੇ ਗੁਣ ਸਾਰੇ। ਉਹ ਜਿਹੜੇ ਸ੍ਰੇਸ਼ਟ ਗੁਣ ਸੀ, ਦੋ ਅਰਥ ਲੈ ਕੇ ਚੱਲਿਓ। ਇੱਕ ਤਾਂ ਅੰਦਰ ਦੀ ਜੀਵ ਇਸਤਰੀ ਕਹਿੰਦੀ ਰੋਵੋ ਕੰਤ ਮਹੇਲੀਓ, ਮਹੇਲੀਓ ਮਤਲਬ ਸਹੇਲੀਓ ਸਖੀਓ, ਮੇਰੇ ਪਿਆਰ ਵਾਲੀਓ, ਕੰਤ ਦਿਓ ਸਖੀਓ, ਪਤੀ ਪਰਮੇਸ਼ਵਰ। ਰੋਵੋ ਕਿਉਂਕਿ ਸੱਚੇ ਦੇ ਗੁਣ ਜਿਹੜੇ ਸੀ ਉਹ ਚੇਤੇ ਨਹੀਂ ਕੀਤੇ। ਰਾਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਕਦੇ ਉਹਦੇ ਗੁਣ ਚੇਤੇ ਨਹੀਂ ਕੀਤੇ। ਹੁਣ ਜ਼ਿੰਦਗੀ ਦਾ ਸਮਾਂ ਮੁੱਕ ਗਿਆ, ਇਹ ਤੇ ਅੰਦਰ ਦੀ ਜੀਵ ਇਸਤਰੀ ਕਹਿੰਦੀ ਹੈ। ਦੂਸਰੀ, ਜਦੋਂ ਕੋਈ ਪ੍ਰਾਣੀ, ਕੋਈ ਡੈੱਡ ਬੋਡੀ ਪਈ ਹੋਵੇ, ਉਹਦੇ ਰਿਸ਼ਤੇਦਾਰ ਪਰਿਵਾਰ ਇਕੱਠਾ ਹੋ ਜਾਂਦਾ ਨਾ, ਫਿਰ ਕੀ ਕਰਦੇ ਆ, ਉਹਦੇ ਗੁਣ ਚੇਤੇ ਕਰਦੇ ਆ ਵੀ ਬੰਦਾ ਬੜਾ ਵਧੀਆ ਸੀ, ਇਹ ਬੜਾ ਮਿਲ ਵਰਤਨਸਾਰ ਸੀ, ਹਰ ਇੱਕ ਨੂੰ ਬੜੇ ਪਿਆਰ ਨਾਲ ਮਿਲਦਾ ਸੀ, ਅੱਜ ਸਵੇਰੇ ਮੇਰੀ ਇਹਦੇ ਨਾਲ ਗੱਲ। ਫਿਰ ਸਾਰੇ ਹੀ ਉਹਦੇ ਗੁਣ ਚੇਤੇ ਕਰਦੇ ਆ ਵੀ ਇਹ ਮੈਨੂੰ ਇਹ ਪਿਛਲੇ ਸਾਲ ਮਿਲਿਆ ਸੀ, ਇਹ ਮੈਨੂੰ ਇਸ ਵੇਲੇ ਮਿਲਿਆ ਸੀ, ਆਹ ਮੇਰੇ ਇਹਨੇ ਕੰਮ ਆਇਆ, ਫਿਰ ਉਹਦੇ ਗੁਣ ਚੇਤੇ ਕਰਦੇ ਆ। ਉਸ ਕਾਇਆਂ ਦੇ ਕੋਲ ਬੈਠ ਕੇ ਫਿਰ ਸਾਰੇ ਜਿੰਨੇ ਵੀ ਉਹਦੇ ਮਿੱਤਰ ਸੱਜਣ ਹੁੰਦੇ ਆ ਫਿਰ ਉਹਦੇ ਗੁਣ ਯਾਦ ਕਰਦੇ ਆ। ਦੋ ਅਰਥ ਲੈ ਕੇ ਚੱਲਣਾ, ਇੱਕ ਬਾਹਰ ਦਾ, ਇੱਕ ਅੰਦਰ ਮੁਖੀ। ਅੰਦਰ ਜਿਹੜੀ ਜੀਵ ਇਸਤਰੀ ਸੀ ਉਹ ਕੰਤ ਪਰਮੇਸ਼ਵਰ ਨਾਲ ਮਿਲਾਪ ਨਾ ਹੋਇਆ ਅਤੇ ਉਹਨੇ ਆਖਿਆ ਮੇਰੀ ਕੰਤ ਦਿਓ ਸਹੇਲੀਓ, ਭਾਵ ਸਤ ਸੰਗੀ ਜਨੋ, ਉਹ ਮੈਂ ਸਾਰੀ ਉਮਰ ਗਵਾ ਲਈ, ਉਹ ਸੱਚੇ ਦੇ ਸ੍ਰੇਸ਼ਟ ਗੁਣ ਨਹੀਂ ਗਾਏ, ਅਵਗਣਾਂ ਨਾਲ ਭਰੀ ਰਹਿ ਗਈ, ਮੈਂ ਉਹਦੇ ਗੁਣ ਇਕੱਤਰ

ਬਾਹਰ ਮੁਖੀ ਅਰਥ ਕਾਇਆ ਪਈ ਹੈ, ਰਿਸ਼ਤੇਦਾਰ ਆ ਗਏ, ਸਾਕ ਸੰਬੰਧੀ, ਆਂਢ ਗਵਾਂਢ, ਭੈਣ ਭਰਾ ਸਾਰੇ ਆ ਗਏ। ਉਹਨਾਂ ਨੇ ਉਹਦੇ ਗੁਣ ਚੇਤੇ ਕਰਨੇ ਸ਼ੁਰੂ ਕਰਤੇ, ਨਾਲੇ ਰੁਦਨ ਕਰਨਾ ਸ਼ੁਰੂ ਕਰਤਾ ਵੀ ਇਹ ਇੱਦਾਂ ਦਾ ਸੀ, ਇਹਦਾ ਸੁਭਾਅ ਇੱਦਾਂ ਦਾ ਸੀ, ਇਹਦਾ ਆਹ ਸੀ। ਫਿਰ ਟਾਈਮ ਆ ਗਿਆ ਉਹਨੂੰ ਨਿਭਾਉਣ ਦਾ ਵੀ ਹੁਣ ਲੈ ਚੱਲੀਏ, ਸੰਸਕਾਰ ਦਾ ਸਮਾਂ ਹੋ ਚੱਲਿਆ। ਫਿਰ ਕੀ ਕੀਤਾ, ਜਲ ਮਲ ਜਾਨੀ ਨਾ ਵਾਲਿਆ ਨਾ ਵਾਲਿਆ, ਫਿਰ ਉਹਨੂੰ ਨਵਾਇਆ ਪਾਣੀ ਦੇ ਨਾਲ ਮਲ ਕੇ। ਫਿਰ ਧਿਆਨ ਦਿਓ, ਵਿਚਾਰ ਜਿਹੜੀ ਹੈ ਨਾ ਬੜੀ ਇਕਾਗਰਤਾ ਨਾਲ ਸਮਝਣੀ ਬਹੁਤ ਜ਼ਰੂਰੀ ਹੈ। ਜੇ ਇਕਾਗਰਤਾ ਨਹੀਂ ਹੋਏਗੀ ਫਿਰ ਗੱਲ ਸਮਝ ਨਹੀਂ ਆਏਗੀ। ਜਲ ਦੇ ਲੱਲੇ ਨੂੰ ਵੀ ਸਿਹਾਰੀ ਹੈ ਅਤੇ ਮਲ ਦੇ ਲੱਲੇ ਨੂੰ ਵੀ ਸਿਹਾਰੀ ਹੈ। ਜਲ ਨਾਲ ਪਹਿਲੀ ਸਿਹਾਰੀ, ਜਲ ਨਾਲ ਮਲ ਦੇ ਜਿਹੜੇ ਲੱਲੇ ਨੂੰ ਸਿਹਾਰੀ ਹੈ, ਮਲ ਕੇ ਉਹ ਸਿਹਾਰੀ ਦੀ ਸਿਹਾਰੀ ਦਾ ਅਰਥ ਹੋ ਗਿਆ ਕੇ, ਅਤੇ ਪਹਿਲਾਂ ਹੋ ਗਿਆ ਨਾਲ, ਪਾਣੀ ਨਾਲ ਮਲ ਕੇ ਨਵਾਲਿਆ, ਨਵਾ ਦਿੱਤਾ ਮਲ ਮਲ ਕੇ ਚੰਗੀ ਤਰ੍ਹਾਂ। ਇੱਕ ਰੀਤ ਹੈ ਨਾ ਜਿਹੜੀ ਬਣੀ ਹੋਈ ਹੈ ਸਮਾਜ ਦੀ, ਉਹ ਭਾਵੇਂ ਉਹ ਦਿਹਾੜੀ 'ਚ ਦੋ ਵਾਰੀ ਨਹਾਤਾ ਹੋਵੇ, ਦੋ ਵਾਰੀ ਉਹ ਭਾਵੇਂ ਨਹਾਤਾ ਹੋਵੇ, ਪਰ ਨਹੀਂ, ਜਦੋਂ ਉਹਨੇ ਸਰੀਰ ਛੱਡਣਾ ਅਸੀਂ ਉਸ ਤੋਂ ਬਾਅਦ ਪਾਣੀ ਨਾਲ ਮਲ ਮਲ ਕੇ ਨਵਾਉਣਾ। ਫਿਰ ਕੀ ਕਰਨਾ, ਕੱਪੜ ਪੱਟ ਅੰਬਾਰੇ, ਫਿਰ ਵਧੀਆ ਵਧੀਆ ਕੱਪੜੇ ਉਹਦੇ ਉੱਤੇ ਜਿਹੜੇ, ਜਿਵੇਂ ਆ ਤੁਸੀਂ ਦੇਖਦੇ ਹੋ, ਜਿੰਨਾ ਜਿੰਨਾ ਉਹਦਾ ਸੰਬੰਧ ਜ਼ਿਆਦਾ ਹੋਏਗਾ, ਮਿਲਵਰਤਨ ਜ਼ਿਆਦਾ, ਰਿਸ਼ਤੇਦਾਰੀ ਜ਼ਿਆਦਾ ਹੋਏਗੀ, ਫਿਰ ਹਰ ਕੋਈ ਲੋਈ ਲੈ ਕੇ ਆਉਂਦਾ ਉਹਦੇ ਉੱਤੇ ਪਾਉਣ ਵਾਸਤੇ। ਅੰਬਾਰੇ ਕੱਪੜੇ ਨੂੰ ਵੀ ਕਹਿੰਦੇ ਆ, ਅਤੇ ਅੰਬਾਰੇ ਕਹਿੰਦੇ ਆ ਢੇਰ ਲੱਗ ਜਾਣਾ। ਤੁਸੀਂ ਕਈਆਂ ਦੇ ਸੰਸਕਾਰ 'ਤੇ ਦੇਖਿਆ ਨਾ ਕਿੰਨੀਆਂ ਲੋਈਆਂ ਦਾ ਢੇਰ ਲੱਗ ਜਾਂਦਾ, ਚਾਦਰ ਜਿਹੜੀ ਉੱਪਰ ਕੱਪੜਾ ਪਾਉਂਦੇ ਆ ਉਹ ਕਿੰਨਾ ਢੇਰ ਲੱਗ ਜਾਂਦਾ ਉੱਪਰ। ਇਹ ਸੱਚ ਹੈ, ਇਹ ਹਕੀਕਤ ਹੈ। ਅੰਬਾਰੇ ਕੱਪੜੇ ਨੂੰ ਵੀ ਕਹਿੰਦੇ ਆ, ਅਤੇ ਅੰਬਾਰੇ ਜਿਹੜੇ ਕੱਪੜੇ ਲਿਆ ਲਿਆ ਕੇ ਉਹਦੇ ਉੱਤੇ ਪਾਉਂਦੇ ਗਏ, ਇਹ ਰਿਸ਼ਤੇਦਾਰਾਂ ਨੇ ਲਿਆ ਕੇ ਪਾਤੇ, ਹੋਰ ਕਿਸੇ ਨੇ ਪਾਤੇ, ਰਾਜਨੀਤਿਕ, ਸਮਾਜਿਕ, ਪਰਿਵਾਰਕ ਸਾਰੇ ਹੀ ਲੈ ਕੇ ਆਏ, ਉਹ ਅੰਬਾਰ ਲੱਗ ਗਏ। ਆਹ ਹਾਲ ਹੁੰਦਾ ਫਿਰ, ਕਹਿੰਦੇ ਜਿਹੜੀ ਕਾਇਆ ਪਈ ਸੀ, ਇਕੱਲੀ ਹੰਸ ਉੱਡ ਗਿਆ, ਫਿਰ ਉਹਨੂੰ ਮਲ ਕੇ ਨਵਾਇਆ, ਉਹਦੇ ਉੱਤੇ ਫਿਰ ਕੱਪੜੇ 'ਤੇ ਕੱਪੜੇ ਪਾ ਕੇ ਉਹ ਢੇਰ

ਫਿਰ ਤਿਆਰੀ ਹੋ ਗਈ ਘਰ ਤੋਂ ਲੈ ਜਾਣ ਦੀ। ਜਦੋਂ ਘਰ ਤੋਂ ਲੈ ਕੇ ਚੱਲੇ ਤਾਂ ਫਿਰ ਵਾਜੇ ਵੱਜੇ, ਸੱਚੀ ਬਾਣੀ ਆ, ਸੱਚੀ ਬਾਣੀ ਸੱਚੇ ਬੋਲ ਦੇ ਵਾਜੇ ਵੱਜਣ ਲੱਗ ਪਏ, ਸੱਚੇ ਬੋਲ ਬੋਲਣ ਲੱਗ ਪਏ। ਰਾਮ ਨਾਮ ਸੱਤ ਹੈ ਕਿਹਨੂੰ ਸੁਣਾ ਰਹੇ ਹਾਂ? ਉਹ ਕਾਇਆਂ ਨੂੰ ਤਾਂ ਸੁਣਾਉਣ ਦਾ ਕੋਈ ਫਾਇਦਾ ਹੀ ਨਹੀਂ ਹੈ ਵੀ ਰਾਮ ਦਾ ਨਾਮ ਸੱਤ ਹੈ, ਉਹਨੂੰ ਕਿ ਸੁਣਾਉਣ ਦਾ ਤਾਂ ਫਾਇਦਾ ਹੀ ਨਹੀਂ, ਨਾ ਉਹਨੇ ਸੁਣਨਾ। ਕਿਉਂ ਨਹੀਂ ਸੁਣਨਾ? ਕਿਉਂਕਿ ਨੌ ਦਰ ਠਾਕੇ, ਨੌ ਦੇ ਨੌ ਦਰਵਾਜ਼ੇ ਬੰਦ ਹੋ ਗਏ, ਨਾ ਉਹਨੇ ਦੇਖਣਾ, ਨਾ ਸੁਣਨਾ, ਨਾ ਬੋਲਣਾ ਹੈ। ਜਿਹੜੇ ਨਾਲ ਚੱਲਣ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਸੁਣਾਇਆ ਜਾ ਰਿਹਾ ਵੀ ਭਾਈ ਇਹ ਰਾਮ ਦਾ ਨਾਮ ਸੱਤ ਹੈ, ਬਾਕੀ ਸਭ ਕੁਝ ਝੂਠ ਹੈ। ਗੁਰਬਾਣੀ ਵਿੱਚ ਬਹੁਤ ਬਚਨ ਨੇ। ਹੁਣ ਜਿਹੜਾ ਕੀਰਤ, ਕੋਈ ਸਰੀਰ ਛੱਡ ਗਿਆ ਉਹਦੇ ਮਗਰੋਂ ਕੀਰਤਨ ਹੋ ਰਿਹਾ, ਸ਼ਬਦ ਪਾਠ ਹੋ ਰਿਹਾ, ਉਹ ਕਿਹਦੇ ਲਈ ਹੈ? ਜਿਹੜੇ ਇਕੱਠੇ ਹੋਏ ਹੋਏ ਨੇ ਉਹਨਾਂ ਨੂੰ ਜਗਾਉਣ ਵਾਸਤੇ ਹੈ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦ ਹੈ ਘਰ ਬਾਰਾ। ਜੱਗ ਹੋ ਜੱਗ ਹੋ ਸੁਤਿਓ ਚੱਲਿਆ ਵਣਜਾਰਾ। ਇਹ ਜਾਗੋ ਉਹਨੂੰ ਨਹੀਂ ਕਿਹਾ ਜਾ ਰਿਹਾ ਜਿਹੜਾ ਪਿਆ ਹੋਇਆ, ਜਿਹੜੇ ਇਕੱਠੇ ਹੋਏ ਹੋਏ ਨੇ ਉਹਨਾਂ ਨੂੰ ਕਿਹਾ ਜਾਗੋ, ਇਹ ਵਣਜਾਰਾ ਚੱਲਿਆ, ਅਗਲੀ ਵਾਰੀ ਪਤਾ ਨਹੀਂ ਕਿਹਦੀ ਆ ਜਾਣੀ ਹੈ। ਇਹ ਤੇ ਨਿੱਤ ਦੇ ਸੱਦੇ ਨੇ, ਘਰ ਘਰ ਇਹੋ ਪਹੁੰਚਾ ਸਦੜੇ ਨਿੱਤ ਪਵਨ। ਇਹ ਤੇ ਨਿੱਤ ਦੇ ਸੱਦੇ ਨੇ। ਜਿਉਂਦਿਆਂ ਦੀ ਬਾਤ ਪੁੱਛਿਆ ਗਈ ਹੈ, ਮੋਇਆਂ ਤੋਂ ਬਾਅਦ ਗੁਣ ਗਾਉਣ ਦਾ ਕੋਈ ਫਾਇਦਾ ਨਹੀਂ ਹੈ। ਅੱਜ ਦੁਨੀਆਂ ਦੇ ਹਾਲਾਤ ਇੱਦਾਂ ਦੇ ਹੋ ਗਏ ਆ, ਜਿਉਂਦਿਆਂ ਨੂੰ ਪੁੱਛਣ ਨੂੰ ਰਾਜ਼ੀ ਨਹੀਂ ਆ, ਅਤੇ ਮੋਇਆਂ ਤੋਂ ਬਾਅਦ ਅਸੀਂ ਅਡੰਬਰ ਵੀ ਐਡਾ ਰਚ ਲੈਂਦੇ ਹਾਂ, ਅਤੇ ਮੋਇਆਂ ਤੋਂ ਬਾਅਦ ਅਸੀਂ ਗੁਣ ਵੀ ਇੱਦਾਂ ਕਰਦੇ ਹਾਂ ਜਿਵੇਂ ਸਾਡਾ ਇਹਦੇ ਨਾਲ ਹੀ ਪਿਆਰ ਹੁੰਦਾ। ਜਿਉਂਦਿਆਂ ਦੀ ਬਾਤ ਕਰਨੀ, ਉਹਨਾਂ ਦੀ ਬਾਤ ਪੁੱਛਣੀ ਸਿੱਖੀਏ, ਇਹ ਜਿਉਂਦਿਆਂ ਦੀ ਕਦਰ ਕਰੀਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਦੇਖ, ਫਿਰ ਸੱਚੀ ਬਾਣੀ ਸੱਚੇ ਬੋਲ ਬੋਲੇ ਜਾਂਦੇ ਆ। ਜਿਵੇਂ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਦੋਂ ਕੋਈ ਪ੍ਰਾਣੀ ਚੱਲਦਾ ਅਤੇ ਸ਼ਬਦ ਗਾਇਨ ਕੀਤਾ

ਨਹੀਂ ਕੀਤਾ। ਸ਼ਬਦ ਪੜ੍ਹਦੇ ਲੈ ਕੇ ਜਾਂਦੇ ਆ ਨਾ ਉਸ ਡੈੱਡ ਬੋਡੀ ਨੂੰ, ਨਵਾ ਕੇ ਉਹਦੇ ਉੱਤੇ ਕੱਪੜੇ ਪਵਾ ਕੇ ਫਿਰ ਉਹਨੂੰ ਲੈ ਕੇ ਚੱਲਦੇ ਆ, ਅਤੇ ਫਿਰ ਸੱਚੇ ਬੋਲ ਬੋਲੇ ਜਾਂਦੇ ਆ। ਕਈ ਇਹ ਬੋਲਦੇ ਆ ਕਿ ਰਾਮ ਨਾਮ ਸੱਚ ਹੈ, ਪਰ ਗੁਰੂ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਸ਼ਬਦ ਗਾਇਨ ਕੀਤਾ ਜਾਂਦਾ, ਉਹ ਸ਼ਬਦ ਪੜ੍ਹਦੇ ਲੈ ਕੇ ਜਾਂਦੇ ਆ। ਇੱਕ ਦਿਨ ਬੇਨਤੀ ਕੀਤੀ ਸੀ ਬਹੁਤ ਸਮਾਂ ਪਹਿਲਾਂ, ਜਦੋਂ ਸਰੀਰ ਦਾ ਸੰਸਕਾਰ ਹੁੰਦਾ ਨਾ ਉਸ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ, ਸੰਸਕਾਰ ਤੋਂ ਬਾਅਦ ਸੋਹਲੇ ਦਾ ਪਾਠ ਕੀਤਾ ਜਾਂਦਾ। ਅਤੇ ਜੇ ਚੰਗਾ ਹੋਵੇ ਬੰਦਿਆ ਤੂੰ ਆਪਣਾ ਸੋਹਲਾ ਆਪ ਪੜ੍ਹ ਕੇ ਜਾਵੇਂ, ਤਾਂ ਜੇ ਤੂੰ ਆਪਣੀ ਕਮਾਈ ਜਪਜੀ ਸਾਹਿਬ ਦੀ ਆਪ ਕਰਕੇ ਜਾਵੇਂ, ਤਿਆਰੀ ਰੱਖ, ਚੱਲਣ ਦਾ ਕੀ ਪਤਾ ਕਦੋਂ ਚੱਲਣਾ ਪੈ ਜਾਣਾ। ਸਵੇਰੇ ਉੱਠਦਿਆਂ ਜਪਜੀ ਸਾਹਿਬ ਦਾ ਪਾਠ ਕਰ, ਰਾਤ ਨੂੰ ਸੌਣ ਲੱਗਿਆਂ ਸੋਹਲੇ ਦਾ ਪਾਠ ਕਰ, ਜੇ ਰਾਤ ਨੂੰ ਸੁੱਤੇ ਪਏ ਜਾਣਾ ਵੀ ਪੈ ਗਿਆ ਤੇਰਾ ਸੋਹਲਾ ਤੇ ਆਪ ਪੜਿਆ ਹੋਏਗਾ ਨਾ। ਸਵੇਰੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹ, ਅਤੇ ਜੇ ਦਿਨੇ ਕਿਤੇ ਉਹਦਾ ਸੱਦਾ ਆ ਗਿਆ ਤੂੰ ਆਪਣੀ ਬਾਣੀ ਦਾ ਆਪਣੀ ਕਮਾਈ ਤੇ ਕੀਤੀ ਹੋਏਗੀ ਨਾ, ਅਤੇ ਹਰ ਵੇਲੇ ਕਮਾਈ ਤੇਰੇ ਅੰਦਰ ਚੱਲਦੀ ਰਹੇ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ, ਤੇਰੇ ਸਾਹਾਂ ਦੇ ਵਿੱਚ ਉਹਦਾ ਨਾਮ ਚੱਲ, ਤੂੰ ਹੱਥਾਂ ਪੈਰਾਂ ਨਾਲ ਕਿਰਤ ਕਰ ਆਪਣੀ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ, ਨਾਲ ਤੂੰ ਚਿੱਤ ਨਿਰੰਕਾਰ ਨਾਲ ਜੋੜ ਕੇ ਰੱਖ, ਉਹਦਾ ਸੱਦਾ ਪਤਾ ਨਹੀਂ ਕਦੋਂ ਆ ਜਾਣਾ। ਹਰ ਸਾਹ ਦੇ ਵਿੱਚ ਉਹਨੂੰ ਯਾਦ ਰੱਖ ਅੰਦਰ, ਹਰ ਵੇਲੇ ਉਹਦੀ ਯਾਦ ਬਣੀ ਰਵੇ, ਤਾਂ ਕਿ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਇਸ ਲਈ ਮਹਾਰਾਜ ਜੀ ਕਹਿੰਦੇ ਆ ਫਿਰ ਆਹ ਹਾਲ ਜਿਹੜਾ ਉਹ ਹੁੰਦਾ ਹੈ, ਫਿਰ ਜਲ ਮਲ ਜਾਨੀ ਨਾ ਵਾਲੇ ਆ, ਜਿਹੜੇ ਨਾਲ ਦੇ ਸੀ ਪਿਆਰ ਵਾਲੇ ਉਹਨਾਂ ਨੇ ਫਿਰ ਇਕੱਠੇ ਹੋ ਕੇ ਇਸ ਸਰੀਰ ਨੂੰ ਨਵਾਇਆ, ਫਿਰ ਇਹਦੇ 'ਤੇ ਕੱਪੜੇ ਪਾ ਦਿੱਤੇ ਗਏ, ਫਿਰ ਵਾਜੇ ਵੱਜੇ ਸੱਚੀ ਬਾਣੀ ਆ, ਸੱਚੀ ਬਾਣੀ ਦੇ ਵਾਜੇ ਭਾਵ ਸੱਚੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਪੰਚ ਮੂਏ ਮਨ ਮਾਰੇ, ਪੰਚ ਪੰਚ ਦਾ ਇੱਥੇ ਪੰਚ ਦੇ ਵੀ ਅਰਥ ਵੱਖਰੇ ਵੱਖਰੇ ਨੇ, ਜਦੋਂ ਆਪਾਂ ਜਪਜੀ ਸਾਹਿਬ 'ਚ ਪੜਾਂਗੇ ਉਹ ਪੰਚ ਦੇ ਅਰਥ ਹੋਰ ਨੇ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ। ਇੱਥੇ ਪੰਚ ਦਾ ਅਰਥ ਵਿਦਵਾਨਾਂ ਨੇ ਕੀਤਾ ਪਰਿਵਾਰ, ਪਰਿਵਾਰ ਹੈ ਜਿਵੇਂ ਮਾਂ ਬਾਪ ਨੇ, ਇਸਤਰੀ ਹੈ, ਭਰਾ ਹੈ ਔਰ ਧੀਆਂ ਪੁੱਤਰ ਨੇ। ਇਹ ਫਿਰ ਨਾਲ ਨਾਲ ਰੋਂਦੇ ਆ, ਇਹ ਰੋਂਦੇ ਕਹਿੰਦੇ ਅਸੀਂ ਤਾਂ ਮਾਰੇ ਗਏ, ਅਸੀਂ ਤਾਂ ਮਰ ਗਏ, ਅਸੀਂ ਇਹਦੇ ਬਿਨਾਂ ਕੀ ਕਰਾਂਗੇ। ਕਿੰਨਾ ਰੁਦਨ ਹੁੰਦਾ, ਇਹ ਤਾਂ ਮਰ ਗਿਆ, ਇਹ ਅਸੀਂ ਕੀ ਕਰਾਂਗੇ, ਬੜਾ ਰੁਦਨ ਹੁੰਦਾ। ਉਹ ਕਹਿੰਦੇ ਅਸੀਂ ਤਾਂ ਜਿਉਂਦੇ ਜੀ ਮਰ ਗਏ, ਇਹ ਤਾਂ ਚਲਾ ਗਿਆ ਪਰ ਅਸੀਂ ਤਾਂ ਜਿਉਂਦੇ ਜੀ ਮਰ ਗਏ, ਇੱਦਾਂ ਦੇ ਬੋਲ ਸੁਣਨ ਨੂੰ ਮਿਲਦੇ ਆ ਨਾ। ਹਾਲਾਂਕਿ ਮਹਾਰਾਜ ਨੇ ਸਾਨੂੰ ਕਿਹਾ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਕਿਉਂਕਿ ਇਹ ਸੱਚ ਹੈ, ਜੰਮਣਾ ਵੀ ਸੱਚ ਹੈ ਅਤੇ ਮਰਨਾ ਵੀ ਸੱਚ ਹੈ, ਰੋਣਾ ਨਹੀਂ। ਆ ਕਈ ਜੰਮਣ 'ਤੇ ਵੀ ਰੋਂਦੇ ਦੇਖੇ ਨੇ, ਜਦੋਂ ਖਬਰ ਮਿਲੀ ਨਾ ਵੀ ਕੌਣ ਆਇਆ, ਕਹਿੰਦੇ ਧੀ ਆਈ ਹੈ, ਰੋਣ ਲੱਗ ਜਾਂਦੇ ਆ। ਕਿਉਂ ਰੋਣ ਲੱਗ ਗਏ, ਵੀ ਇਹ ਕਿੱਥੋਂ ਆ ਗਈ, ਮੈਂ ਤਾਂ ਪੁੱਤ ਮੰਗਦਾ ਸੀ। ਕਈ ਜੰਮਣ 'ਤੇ ਵੀ ਰੋਂਦੇ ਆ, ਜੰਮਣ 'ਤੇ ਤਾਂ ਖੁਸ਼ੀ ਹੁੰਦੀ ਹੈ ਪਰ ਕਈ ਲੋਕ ਰੋਂਦੇ ਦੇਖੇ ਆ, ਘਰ ਸੋਗ ਹੀ ਪੈ ਜਾਂਦਾ। ਉਹ ਜਿਹੜੀ ਇਸਤਰੀ ਦੇ ਕੁੱਖ ਤੋਂ ਧੀ ਜੰਮੀ ਆ ਉਹਦਾ ਉਹਨੂੰ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਆ ਵੀ ਤੂੰ ਧੀ ਜੰਮ ਦਿੱਤੀ ਹੈ, ਘਰ ਰੋਟੀ ਨਹੀਂ ਕਈਆਂ ਦੇ ਪੱਕਦੀ, ਵੀ ਇਹ ਧੀ ਕਿਉਂ ਜੰਮ ਪਈ। ਇਹ ਹਾਲਾਤ ਇਸ ਤਰ੍ਹਾਂ ਦੇ ਆ ਕਿਉਂਕਿ ਅਸੀਂ ਉਹਦਾ ਹੁਕਮ ਨਹੀਂ ਨਾ ਮੰਨਦੇ ਤਾਂ ਰੋਂਦੇ ਹਾਂ। ਜੰਮਣ ਵੇਲੇ ਧੀ ਆ ਗਈ ਤਾਂ ਵੀ ਉਹਦਾ ਹੁਕਮ ਮੰਨੋ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ, ਇਹ ਤਾਂ ਉਹਦਾ ਹੁਕਮ ਸੀ, ਉਹਨੇ ਮੈਨੂੰ ਧੀ ਦੇਣੀ ਹੈ ਕਿ ਪੁੱਤ ਦੇਣਾ। ਅਸੀਂ ਉਦੋਂ ਵੀ ਅਤੇ ਜਦੋਂ ਮੌਤ ਦਾ ਸਮਾਂ ਆਇਆ ਉਦੋਂ ਵੀ ਮਰਨਾ ਵੀ ਉਹਦਾ ਹੁਕਮ ਹੈ ਅਤੇ ਜੰਮਣਾ ਵੀ ਉਹਦਾ ਹੁਕਮ ਹੈ। ਬਸ ਅਰਦਾਸ ਕਰੋ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਏ ਖੜੋਵਣਾ। ਬਸ ਮਹਾਰਾਜ ਤੇਰੇ ਹੁਕਮ ਵਿੱਚ ਖਲੋਣਾ ਆ ਜਾਏ,
ਅਸੀਂ ਜਨਮ ਵੀ ਤੇਰਾ ਹੁਕਮ ਮੰਨ ਲਈਏ, ਅਸੀਂ ਮੌਤ ਵੀ ਤੇਰਾ ਹੁਕਮ ਮੰਨ ਲਈਏ। ਤਾਂ ਮਹਾਰਾਜ ਜੀ ਕਹਿੰਦੇ ਫਿਰ ਉੱਥੇ ਸੱਚੀ ਬਾਣੀ ਦੇ ਵਾਜੇ ਵੱਜਦੇ ਬੋਲ ਬੋਲੇ ਜਾਂਦੇ ਆ, ਅਤੇ ਜਿਹੜੇ ਪੰਚ ਹੁੰਦੇ ਆ ਜਿਹੜੇ ਨਾਲ ਦੇ ਨੇੜੇ ਦੇ ਹੁੰਦੇ ਆ ਉਹ ਫਿਰ ਰੁਦਨ ਕਰਦੇ ਆ ਵੀ ਅਸੀਂ ਤਾਂ ਜਿਉਂਦੇ ਜੀ ਮਾਰੇ ਗਏ। ਉਹ ਇਸ ਤਰ੍ਹਾਂ ਫਿਰ ਕਹਿੰਦੇ ਉੱਥੇ ਬੋਲ ਜਿਹੜੇ ਆ ਉਹ ਸੁਣਾਈ ਦਿੰਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ, ਇਹ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ।

ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਸੁਧਾਰ ਹੋ ਹਰਨਾਲੇ ਹਰਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਰੇ ਕਹਿ ਨਾਨ ਮਨ ਮੇਰੇ ਸੁਧਾਰ ਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਸ ਹੈ ਇਸ ਦੇਹਿ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਨੂੰ ਆਏ ਵਸਿਆ ਜਿਨ ਸਾਂਸ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੈਠੋ ਇਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸਬਦ ਕਰ ਸੁਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੇ ਸੁਖੋ ਤਿਤ ਘਰ ਅਨਹਦ ਵਾਜੇ ਅਨੰਦ ਸੁਨ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ

0: ਉਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਤੁਮ ਤੇ ਹੋਇ ਸੋ ਆਗਿਆਕਾਰੀ
1: ਤੁਮਰੀ ਗਤ ਮਿਤ ਨਾਨਕ ਦਾਸ

ਸਾਹਿਬ ਜੀ ਵੇਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀਵਾਰ ਕਥਾ ਵਿਚਾਰਾਂ, ਛੇ ਪੌੜੀਆਂ

ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਮਾਰੇ ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਬਹੁਤ ਜਨਮ ਬਿਛਰੇ ਤੇ ਮਾਦੋ,

जिन कारज सब सवारे, हर प्रभ कृपा करे हर जप सुख।

ਭਾਈ ਸੁਖ ਸੁਹਿਲੜਾ ਹਰ ਪਿਆਵੋ ਸੁਣ ਹਰ ਗੁਣ ਪਿੰਨੇ ਸਹਿਜ ਸੁਪਾਏ ਗੁਰਮਤ ਸਹਿਜੇ ਨਾਮ ਧਿਆਇ ਜਿਨ ਕੋ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਪਾਪਗਾ।

साजन आए बुठे करमाई, हर गुण गावे त्रिपत अगाही।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰਗਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰਗਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰਗੁਰ ਪ੍ਰਸਾਦ।

आनंद गुण निधान गुदु गदीब निवाज गदीब निवाज गदी।

ਵਾਹਿਗੁਰੂ ਜੀ।

ਕਹਿਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vai.

0: ਗੁਰੂ ਪਾਣੀ ਪਿਤਾ ਮਤ ਧਰਤ ਮਹਤ ਦਿਵਸ ਰਾਤ ਦਾਇ ਦਾ ਖੇਲ ਹੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂ ਗਰਮੀ ਆਪੂ ਆਪਣੀ ਤੇ ਨੇੜੇ ਕਿ ਦੂ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾ ਨਾਮ ਕੇ ਮੁਖਜਰੇ ਕੀ ਸੁਖੀ ਨਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ

ਅੱਖਰ ਵਾਧਾ ਘਾਟਾ ਭੁਲਚੁਕ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਜੋ ਪ੍ਰਭ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਗਿਆਨ ਧਿਆਨ ਸੁਖ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰੱਖੀ ਮੇਰੀ। ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

तेन अन दिन हर गुण गाए, सुन मन पीने सहज सो पाए। जो

ਸਾਜਨ ਆਏ ਬੁੱਠੇ ਕਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸਮਾਂ ਦੇ ਨਾ ਆਉਂਦਾ ਜਿੱਥੇ ਲੱਗੇ ਹੋਵੇ ਮਿੱਠੀ ਮਿੱਠੀ ਵਾਚ ਸਪੋਰਟਿੰਗ ਵਾਇਸ ਰਹੇ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅਗਾਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਨਾਲ ਨਿਵਾਜਣਾ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸ਼ੋਭਾ ਚਿੰਤਾ ਲਹੇ ਹਮਾਰੀ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਤੋ ਮੈਂ ਆਇਆ ਸ਼ਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜੋ ਭਾਵ ਤੋਂ ਰਾਖੋ ਸੁਆਮੀ ਮਾਰ ਗੁਰੇ ਪਠਾਇਆ ਸੋ ਕਹਾਉ ਟਲ ਗੁਰ ਸੇਵੀ ਹੈ ਆਹਨੇ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟੋ ਜਿਨ ਕਾਰਜ ਸਭ ਸਵਾਰੇ ਸੁਖ ਸੋਹਿਲੜਾ ਹਰ ਧਿਆਵ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਏ ਵਾਰ। ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ

ਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਨ ਡਿਠ ਕੀਤਾ ਤਿਨਾ ਪਿਆਰੇ ਆ ਸਚਿਆਰੇ ਆ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਰ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ ਆ

ਚਿਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨਾ ਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ।

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹਰ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁਲਚੁਕ ਮਾਫ਼ ਕਰਨੀਆਂ ਗਾਹਾਂ ਤੋਂ ਸਮੱਤ ਬਖਸ਼ਣੀ ਦਰ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਨਿਸ਼ ਨਾ ਦੀਆਂ ਦਾਤਾਂ ਬਸ਼ਕਿਨ ਵਾਜਣਾ ਜੀ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਖ ਸਾਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁਲਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕਉ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ, ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਖਵਾਰ ਹੋਏ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ ਤੇ ਪਾਈਐ ਗੁਰਮੁਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗੁਰ ਪ੍ਰਸਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਏ ਕਰਤੇ ਕਾਏ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਇਸਨਾ ਸੁਖ ਹੈ ਰਹਾਉ, ਨਿਤ ਨਿਤ ਜੀੜੇ ਸੰਭਾਲੇ ਨੂੰ ਦੇਖੇਗਾ ਦੇਵਨ ਹਾਰ, ਤਿਰਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੁ ਸਜਣ ਅਸੀ ਸੜੀਆਂ, ਜਿਉਂ ਹੋਵੈ ਸਾਹਿਬ ਸੋ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਰ ਸਿਮਰੀਏ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ, ਬਾਬਾ ਜੈ ਕਰ ਕਰਤੇ ਕਿਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚੱਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੂ ਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਗੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰ ਕਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਣ ਚਵਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹੱਤਾ ਸ਼ਬਦ ਵਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧੇ ਵਿਚਲਿਤ ਮੋਈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲਮ ਕਰੰਦ ਲੋਭਿਤ, ਮਨੋ ਅਨੰਦ ਨੂੰ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੇ ਕੋਇ ਜਾਂ ਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਲ ਸਾਧੂ ਖੰਡਲ ਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪਨਵੱਡਾਏ, ਕਰ ਡੰਡੋਤ ਪਨਵੱਡਾਏ, ਰਹਾਉ ਸਾਕ ਤਹਰ ਸਾਧਨ ਜਾਣੇ ਅੰਤ ਨੇ ਅੰਤਰ ਹਉ ਮੈਂ ਕੰਡਾਏ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਏ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਏ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰ ਰਾਖ ਰਾਖ ਵਡਵੱਡਾਏ, ਜਨ ਨਾਨਕ ਨਾਮ ਦਾ ਟੇਕ ਕਰ ਨਾਮੇ ਸੁਖ ਮੰਡਾਏ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਅਰਲਾ, ਆ ਗਏ ਬਸਨ ਸੁਹੇਲਾ, ਆਓਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲਕਾ ਸਵਾਰੀ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆ ਵੈ ਰਸ, ਕਥ ਕਥਾ ਤਿਨ ਜਾਨੀ, ਜਾ ਕੋਇ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਵੋ ਸੁਖ ਸਹਿਜੇ, ਬਹੁੜ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬੇਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮਾਂਗੇ, ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੋਕ ਮਹਲਾ ਪਹਿਲਾ ਸੱਚ ਤ੍ਰੈਖੰਡ ਸੱਚ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਿਣੇ ਸਰ ਵਿਚਾਰ ਸੱਚਾ ਤ੍ਰਮਰ ਸੱਚਾ ਦੇ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਦਾ ਕਲਾ ਕਰੋੜ ਸੱਚੇ ਸਵਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਹਿਨ ਸੱਚ ਜੋ ਮਰ ਜਮੈ ਸੋ ਕੱਚ ਨਿਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਣੇ ਅਲਾ ਵੱਡੀ ਵਡਿਆਈ ਪੂਜਾ ਸਭਾਓ ਵੱਡੀ

0: ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਪਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਪਾਰ ਨਾਨਕ ਹੁਕਮ ਅੰਦਰ।

ਪਹਿਲਾ ਪੈ ਵਿੱਚ ਪਵਨ ਵਹਿ ਸਦਵਾਉ ਪੈ ਵਿੱਚ ਲਖ ਦਰਿਆਉ ਪੈ ਵਿੱਚ ਅਗਨ ਕੜੈ ਵੇ ਘਰ ਪੈ ਵਿੱਚ ਧਰਤੀ ਦਵੇ ਪਾਰ ਪੈ ਵਿੱਚ ਚੰਦ ਫਿਰੈ ਸਿਰ ਪਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੁਣੇ ਜਲਤ ਨਾਯੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ

ਲੱਖ ਟੱਕਿਆਂ ਕੇ ਮੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨੰਦ ਜੀ ਟੁੰਡੀਆ ਕਿਤਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੀ ਜੇ ਆਪਣੀ।

ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ

0: ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨੇ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਇਓ, ਅਬਿਨਾਸੀ ਅਬਗਤ ਧਿਆਇਓ, ਤਿਸ ਭੇਟੈ ਦਰਿਦਰ ਨਾ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜੰਪੋ ਗੁਣ ਬਿਮਲ ਸੁਜਨ ਜਨ ਕੇਰੇ, ਅਮੈ ਨਾਮ ਜਾਕੋ ਫੁਰਿਆ, ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਬ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਪਰੇ, ਛੁਟਤ ਪਰਵਾ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੇ ਸੰਤ ਕਰੇ ਮਨ ਮੱਜਨ, ਪੁਬ ਜਿਨ ਹੋ ਸੇਵਾ ਕਰਿਆ, ਤਿਨ ਭਉ ਨਿਵਾਰ ਅਨ ਭੈ ਪਦ ਦੀਨਾ, ਸ਼ਬਦ ਮਾਤਰ ਤੇ ਉਤਰ ਤਰੇ, ਕਬ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਪਰੇ, ਸਤਿਗੁਰ ਮਤ ਗੂੜ ਬਿਮਲ ਸਤਸੰਗਤ, ਆਤਮ ਰੰਗ ਚਲੂਲ ਭਇਆ, ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ, ਅਭੈ ਨਿਰੰਜਨ ਘਰੇ ਲਹਾ, ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ, ਤਿਸ ਪ੍ਰਸਾਦ ਵਸ ਪੰਚ ਕਰੇ, ਕਬ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ, ਅਨਭਉ ਉਨਮਾਨ ਅਕਲਿਵ ਲਾਗੀ, ਪਾਰਸ ਭੇਟਿਆ ਸਹਿਜ ਘਰੇ, ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਭਾਏ ਭੰਡਾਰ ਭਰੇ, ਮੇਟਿਆ ਜਨਮਾਂਤ ਮਰਨ ਭਉ ਭਾਗਾ, ਚਿਤ ਲਾਗਾ ਸੰਤੋਖ ਸਰੇ, ਕਬ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ, ਕਬ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ,
1: ਅਪਰ ਪਰੇ ਪਾਇਓ ਅਪਾਰ, ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ, ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ, ਪ੍ਰੇਮ ਰਸ ਆਪੇ ਜਾਣੈ ਸਤਿਗੁਰ

जिनको गुर सो परसन, शब्द लग भव जल तार, परचो परमान गुर पायो।

ਸਤਿਗੁਰ ਖੇ ਮਾਤਾ ਨਿਆ ਜੁਗ ਜੂਤ ਸਮਾਨੇ ਅਨਭੋ ਨਿਜਾ ਨਾਮ ਟੇਕ ਜਿਤ ਭਗਤ ਅਗਾਨੇ ਗੁਰੂ ਨਾਨਕ ਅੰਗਦ ਅਮਰ ਭਗਤ।

ਜਨਕ ਸੋਏ ਜਿਨ ਜਾਣਿਆ ਉਨ ਮਨ ਰਤ ਧਰਿਆ ਸਤ ਸੰਤੋਖ ਸਮਾਚਰੇ ਅਬਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇਸੋ ਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਜ ਹੀ ਬਣਿਆਵੈ ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ ਦਿਨ ਜਨ ਦੁਖ ਪਾਪ ਕੋ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੇ ਸ਼ਬਦ ਰਿੱਧ ਵਿਚਾਰੇ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਬੰਧਾਤਾ ਅਗਮ

0: ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕੋ ਕਤ ਹੋਵੇ ਜੀਓ।
1: ਧਰਮ ਕਰਮ ਪੂਰੈ ਸਤਿਗੁਰ ਪਾਈ ਹੈ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆਂ ਸੋਈਐ

ਗੁਰਪੁਰਾ ਪੇਟਿਓ ਵਡਭਾਗੀ ਮਨ ਹੈ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ

मन है पया परगासा कोई ना पहुँचनहारा दूजा

ਆਗੈ ਸੁਖ ਪਛੈ ਸੁਖ ਸਹਿਜਾ।

अंतर जामी करणे हरा।

ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ

ਵੱਡੀ ਵਡਿਆਈ ਆਚਰਜ ਸ਼ੋਭਾ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ, ਆਪ ਜੀ ਵੱਡੇ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 609 ਅਤੇ 610 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਣਹਾਰਾ ਦੂਜਾ

ਨਿਰਭਉ ਨਿਰੰਕਾਰ ਸਚ ਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਨਿਰੈਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋ।

ਬੰਧਨ ਬੰਦ ਪਵਾਏ ਸੋਏ ਪਾਇਆ ਕਿਰਤ ਨੱਚੈ ਸਭ ਕੋਈ ਨੱਚ ਨੱਚ ਹੱਸੇ ਚਲੇ ਸਿਰੋਏ ਉੱਡਣਾ ਜਾਈ ਸਿਧਨਾ ਹੋਏ ਨੱਚਣ ਕੁਦਨ ਮਨ ਕਾ ਚਾਓ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ

Ah.

ਕਿੱਥੋਂ ਪੁਜੈ ਸੰਜਮੇ ਜਾਇ ਹੋ ਮੈਂ ਦੀਰ ਗੁਰੂ ਗਦਾ ਰੂਪੀ ਸਮਾਇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਸੁਣੋ ਜਨੋ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖ।

ਲੱਖ ਨਿੱਕੀਆਂ ਚੰਗਿਆਂ ਲੱਖਣਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਵਿਵਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਜਨ ਕਰਤੇ ਕਰਨਾ ਕੀਆ।

0: ਜਿਸ ਤੂੰ ਦੇ ਤਿਸ ਮਿਲਿਆ,
1: ਜਿਸ ਤੂੰ ਦੇ ਤਿਸ ਮਿਲਿਆ, ਸੱਚ ਤਤ ਨੇ ਸੱਚ ਕਮਾਇਆ, ਸਤਿਗੁਰ ਮਿਲਿਆ, ਸੱਚ ਪਾਜਨ ਕਹਿਰਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣਣੀ ਮਨਮੁਖੀ ਜਨਮ ਗਵਾਇਆ।